ਕਰਾਂਗੇ ਤਾਂ ਇਹ ਸਾਡੀ ਕਮਜ਼ੋਰੀ ਹੈ। ਗੁਰੂ ਤਾਂ ਸਦਾ ਹੀ ਬੋਲਦਾ, ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਹੈ, ਸਦਾ ਬੋਲਦਾ ਹੈ ਭਾਈ, ਬਾਬਾ ਜੀ ਬਖਸ਼ਿਸ਼ ਕਰ ਦਿੰਦਾ। ਤਾਂ ਆਓ ਗੁਰੂ ਤੋਂ ਪੁੱਛੀਏ, ਸਿੱਖ ਦਾ ਜੋ ਤੁਰਾ ਹੈ ਜੀਵਨ ਦਾ, ਤੁਰਾ ਕਹਿੰਦੇ ਨੇ ਐਕਸਲ ਨੂੰ, ਜਿਹੜਾ ਵਿੱਚ ਹੁੰਦਾ ਗੱਡੀ ਦੇ, ਜੇ ਉਹ ਟੁੱਟ ਜਾਏ ਤਾਂ ਬਸ ਤਮਾਸ਼ਾ ਹੀ ਖਤਮ ਹੈ, ਚਾਹੇ ਕਿਤਨੀ ਚੰਗੀ ਗੱਡੀ ਕਿਉਂ ਨਾ ਹੋਵੇ। ਤਾਂ ਇਸੇ ਤਰ੍ਹਾਂ ਸਿੱਖ ਦਾ ਜੀਵਨ ਜਿਹੜਾ ਤੁਰਾ ਹੈ ਉਹ ਗੁਰਬਾਣੀ, ਗੁਰਬਾਣੀ ਦਾ ਫੈਸਲਾ ਸਿੱਖ ਵਾਸਤੇ ਰੱਬ ਦਾ ਫੈਸਲਾ ਹੈ। ਤਾਂ ਆਓ ਗੁਰਬਾਣੀ ਤੋਂ ਪੁੱਛੀਏ। ਤਾਂ ਗੁਰਬਾਣੀ ਦੁਆਰਾ ਸਤਿਗੁਰੂ ਜੀ ਫਰਮਾਉਂਦੇ ਹਨ, ਤਾਰਿਆ ਜਹਾਂ

0: ਨਿਰਮਲ ਇਹ ਸਭ ਤੋਂ ਨਿਰਮਲ ਕਰ। ਜਿਸ ਵੇਲੇ ਤੂੰ ਹਰੀ ਦਾ ਨਾਮ ਜਪੇਗਾ ਤੇਰਾ ਮਨ ਨਿਰਮਲ ਹੋਏਗਾ, ਮਨ ਨਿਰਮਲ ਹੋਏਗਾ ਫਿਰ ਤੇਰੇ ਕਰਮ ਵੀ ਨਿਰਮਲ ਹੋਣਗੇ। ਨਿਰਮਲ ਕਰਮ ਕਰਨ ਵਾਲਾ ਸਦਾ ਸੁਖੀ ਹੈ, ਪਾਪ ਕਰਨ ਵਾਲਾ ਦੁਖੀ ਹੈ। ਪਾਪੀ ਕਰਮ ਕਮਾਉਂਦੇ ਕਰਦੇ ਆਏ, ਇਸ ਵਾਸਤੇ ਸਿਮਰਨ ਕਰ ਜੀ। ਮਨ ਨਹੀਂ ਲੱਗਦਾ, ਮਨ ਬੜਾ ਚੰਚਲ ਹੈ। ਬਾਬਾ ਜੀ ਵਚਨ ਕਰਦੇ ਸਨ ਮਨ ਨਾਲ, ਮਨ ਬੇਸ਼ਕ ਨਾਲ, ਪਰ ਫਿਰ ਵੀ ਸਿਮਰਨ ਕਰ, ਇਹਦਾ ਵੀ ਲਾਭ।
1: You are listening to SeekNet Radio, broadcasting live Gurbani Kirtan 24 hours a day from around the world.

पाके सजे हम हैं, सेव करी इन्हीं की भावतन।

ਲਖਤਾ ਬੁਗਰ ਦੀ ਥਾਂ ਤੇ ਚੁੱਕ ਬੇਬਾਨ ਲਖ ਸੁਰਤ ਸੰਗ ਨਾਮ ਰਣ ਮੈਂ ਛੁੱਟੇ ਪੁਰਾਣ ਲਖ ਸੁਰਤੀ ਲਖ ਗਿਆਨ ਜਹਾਨ ਪੜੀਏ ਪਰ ਪੁਰਾਣ ਜਲ ਕਰਤੇ ਕਰਨਾ ਕੀਆ ਲਿਖਿਆ ਆਉਣ ਜਾਣ।

ਪੌੜੀ ਸੱਚਾ ਸਾਹਿਬੇਗ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲ ਸੱਚਤਾ ਤਿੰਨੀ ਸੱਚ ਕੁਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ।

ਪਾਣਾ ਹਲ ਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪਤ ਗੁਵਾਈ ਵਿਣਾ ਮੈਂ ਕਿ ਥਾਈ ਨਾ ਪਾਈ ਰਹਿ ਪਵਾਣੀ ਮੜੀ ਮਸਾਣੀ ਅੰਦਰ ਜਾਣੇ ਪ੍ਰਪਜਦਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਮਜਾਏ ਨਾਨਕ ਨਜ਼ਰ ਕਰੇ ਸੋ ਪਾਏ ਅਸ ਅੰਦੇ ਸੇ ਤੇਨੇ ਕੇਵਲ ਹਮੇ ਸਬਦ ਜਲਾਏ ਪੌੜੀ।

ਜਾਨ ਮਿਲਦਾ ਤਲੀ ਖਾਕ ਦੀ ਮਿਲੇ ਤੋ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਕ ਧਿਆਈਐ ਫਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਐ ਮਤ ਥੋੜੀ।

मधपूरन अंतपूरन परमेश्वर सिमरंत संत सिमरंत संत।

ਸੰਸਾਰ ਇੱਕ ਜੀ।

0: अनक जन्म
1: बीतीन परमाई,
0: अनक जन्म बीतीन परमाई,
1: घर वास न देवे

ರಾಗ್ ಮಾಲಿಗೌಡ. ರಾಗ್ ಮಾಲಿಗೌಡ ಭಾರತೀಯ ಸಂಗೀತ ದೇ ಅತಿ ಅಲಪ ಪ್ರಸಿದ್ಧ ಜಾ ಪ್ರಚಲಿತ ರಾಗಾ ਦੇ ਵਰਗ ਦਾ ਇੱਕ ਕਠਿਨ ਰਾਗ ਹੈ। ਭਾਰਤੀ ਸੰਗੀਤ ਦੇ ਪ੍ਰਾਚੀਨ ਜਾਂ ਮੱਧਕਾਲੀਨ ਗ੍ਰੰਥਾਂ ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਅੰਕਿਤ ਰਾਗਮਾਲਾ ਵਿੱਚ ਇਸ ਦਾ ਜ਼ਿਕਰ ਨਹੀਂ ਆਇਆ। ਇੱਕ ਮਤ ਹੈ ਕਿ ਰਾਗ ਮੁਸਲਮਾਨਾਂ ਦੀ ਕਾਢ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ, ਗੁਰੂ ਅਰਜਨ ਦੇਵ ਜੀ ਦੇ 8 ਅਤੇ ਭਗਤ ਨਾਮਦੇਵ ਜੀ ਦੇ 3 ਸ਼ਬਦ ਉਪਲਬਧ ਹਨ। ਮਾਲੀਗੌੜਾ ਦਾ ਸੁਭਾਅ ਖੁਸ਼ੀ ਉਪਜਾਉਣਾ ਅਤੇ ਕਾਮ ਕ੍ਰੋਧ ਆਦਿ ਦੀ ਮਾਰ ਤੋਂ ਬਚਣ ਲਈ ਤਿਆਰ ਕਰਨਾ ਹੈ। ਪਰਮੇਸ਼ਰ ਦੀ ਦਿੱਤੀ ਹਰ ਚੀਜ਼ ਨੂੰ ਵਰਤਣ ਦਾ ਵੱਲ ਆ ਜਾਵੇਗਾ ਜੇ ਨਾਮ ਦੀ ਟੇਕ ਰੱਖਾਂਗੇ ਅਤੇ ਖਿਨ ਖਿਨ ਰਾਮ ਨਾਮ ਨੂੰ ਹੀ ਨਮਸਕਾਰ ਕਰਾਂਗੇ। ਰਾਗ ਮਾਲੀਗੌੜਾ ਦੇ ਗੌਣ ਸਰੂਪ ਵਿੱਚ ਰਿਸ਼ਵ ਅਤੇ ਦੈਵਤ ਕੋਮਲ, ਮੱਧਮ ਤੀਬਰ, ਬਾਕੀ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਰਿਸ਼ਵ ਅਤੇ ਸੰਵਾਦੀ ਪੰਚਮ ਹੈ। ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਗੁਰੂ ਅਰਜਨ ਦੇਵ ਜੀ ਦੇ ਰਚਿਤ 2 ਸ਼ਬਦ, ਪਹਿਲਾ ਐਸੋ ਸਹਾਈ ਹਰ ਕੋ ਨਾਮ ਅਤੇ ਰਾਮ ਨਾਮ ਕੋ ਨਮਸਕਾਰ ਗਾਇਨ ਕਰ ਰਹੇ ਹਨ ਭਾਈ ਪ੍ਰਿਤੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਭਾਈ ਨਰਿੰਦਰ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਐਸੋ ਸਹਾਈ ਹਰ ਕੋ ਨਾਮ।

सागर

ਸਾਈਂ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਜਗਤ ਕਾਇਦਗਾਰ ਵੰਡੀਐ ਮੰਦਾ ਕਿਸੇ ਨਾ ਆਖੀਏ ਪੜਖ ਰੇ ਹੋ ਬੁਝੀਐ ਮੂਰਖ।

ਨਹੀਂ ਕਰਨਾ ਕਿਉਂ ਕਲ ਆਪੇ ਹੀ ਤੇ ਧਾਰੀ ਹੈ, ਦੇਖੇ ਕੀਤਾ ਆਪਣਾ ਦਰਖਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲਸੀ ਸਭ ਕੋਏ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਜੋ ਸਾਹਿਬ ਮਨੋ ਵਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਆਈਏ ਆਪਣਾ ਸਾਕਾਰ ਬੁਰੀ ਕਿਉਂ ਕਾਲੀਏ ਮੰਦਾ ਮੂੰਹ ਨਾ ਕੀਚੇ ਦਿਲ ਮਿਹਨਤ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਛਲਾ ਹੈ ਉਪਰ ਕਾਲੀਏ।

ਇਹ ਨਾਮ ਲੈ ਕੇ ਹਜ਼ੂਰ ਤੀਜੇ ਦਿਨ ਵੇਈ ਨਦੀ ਵਿਚੋਂ ਸੰਤ ਘਾਟ ਗੁਰਦੁਆਰਾ ਜਿੱਥੇ ਬੇਰ ਸਾਹਿਬ ਗੁਰਦੁਆਰੇ ਵੇਈ ਇੱਥੇ ਚੱਲਦੀ, ਇੱਥੋਂ ਚੁੱਬੀ ਮਾਰੀ ਸੀ ਤੇ ਸੰਤ ਘਾਟ ਗੁਰਦੁਆਰਾ ਜਿੱਥੇ ਹੈ ਇੱਥੋਂ ਸਾਹਿਬ ਜੀ ਬਾਹਰ ਆ ਗਏ। ਜਿਹਨੂੰ ਜਿਹਨੂੰ ਪਤਾ ਲੱਗਾ ਆ ਕੇ ਦਰਸ਼ਨ ਕੀਤੇ। ਬੇਬੇ ਤੈਨੂੰ ਵਧਾਈਆਂ ਹੋਣ, ਤੇਰਾ ਵੀਰ ਵੇ ਵਿੱਚੋਂ ਬਾਹਰ ਆ ਕੇ ਕਿਨਾਰੇ ਉੱਤੇ ਬੈਠਾ। ਦੁਨੀਆਂ ਆ ਗਈ, ਮਰਦਾਨਾ ਰੋਂਦਾ ਫਿਰਦਾ ਸੀ, ਦਰਸ਼ਨ ਕੀਤੇ, ਚਰਨਾਂ ਤੇ ਟਹਿ ਪਿਆ, ਪਾਤਸ਼ਾਹ ਕਿੱਧਰ ਗਏ ਸੋ? ਹਜ਼ੂਰ ਕਹਿਣ ਲੱਗੇ ਮਰਦਾਨਿਆਂ ਸੱਚਖੰਡ ਗਏ ਸਾਂ। ਸੱਚਖੰਡ, ਹਾਂ, ਜਿੱਥੇ ਮੇਰਾ ਨਿਰੰਕਾਰ ਰਹਿੰਦਾ। ਮਰਦਾਨਾ ਰੁੱਸ ਬੈਠਾ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਰੁੱਸ ਕਿਉਂ ਗਏ? ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜਿੱਥੇ ਆਪ ਜਾਂਦੇ ਸੋ ਮਰਦਾਨੇ ਨੂੰ ਨਾਲ ਲੈ ਜਾਂਦੇ ਸੀ। ਜਿੱਥੇ ਜਾਣਾ ਮਰਦਾਨੇ ਤੂੰ ਵੀ, ਮੈਂ ਕਈ ਵਾਰੀ ਅੜੀਆਂ ਕਰ ਬੈਂਦਾ ਸੀ ਪਰ ਮਜਬੂਰ ਕਰਕੇ ਵੀ ਤੁਸੀਂ ਮੈਨੂੰ ਨਾਲ ਲੈ ਜਾਂਦੇ ਸੀ। ਪਰ ਪਾਤਸ਼ਾਹ ਜੇ ਅੱਜ ਆਪਣੇ ਨਿਰੰਕਾਰ ਕੋਲ ਗਏ ਹੋ ਤੇ ਮਰਦਾਨੇ ਨੂੰ ਇੱਥੇ ਕਿਉਂ ਛੱਡ ਗਏ ਹੋ? ਹਜ਼ੂਰ ਕਹਿਣ ਲੱਗੇ ਮਰਦਾਨੇ ਰੁੱਸ ਨਾ, ਇਹਦਾ ਕਾਰਨ ਕੀ ਕਾਰਨ ਹੈ? ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਨਿਰੰਕਾਰ ਨੇ ਕੀਰਤਨ ਦੀ ਦਾਤ ਬਖਸ਼ੀ ਤੇ ਕਲਯੁਗ ਦੇ ਵਿਚ ਕੀਰਤਨ ਪ੍ਰਧਾਨ ਕਰੋਗੇ। ਜੇ ਤੈਨੂੰ ਨਾਲ ਲੈ ਜਾਂਦੇ ਤਾਂ ਉੱਥੇ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਜਾਓ, ਕਿਉਂਕਿ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ। ਇਹ ਜੋ ਕੀਰਤਨ ਹੈ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕੀਰਤਨ ਦੇ ਬੜੇ ਆਸ਼ਿਕ ਸਨ, ਹਰ ਸਮੇਂ ਕੀਰਤਨ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ ਤੇ ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਦਿਓ, ਅਸੀਂ ਹੁਕਮ ਮੋੜਨਾ ਨਹੀਂ ਸੀ ਤੇ ਤੇਰੇ ਕੀਰਤਨ ਦੀ ਮਾਤ ਲੋਕ ਵਿੱਚ ਬੜੀ ਲੋੜ ਹੈ, ਇਸ ਵਾਸਤੇ ਤੈਨੂੰ ਨਾੜ ਹੀ ਨਹੀਂ ਲੈ ਗਿਆ ਖੁਦਰੀ ਵਾਰੀ। ਮਰਦਾਨਾ ਚਰਨਾ ਦੇਖੇ ਪਾਤਸ਼ਾਹ ਜਿਵੇਂ ਤੇਰੀ ਤੋਂ ਪੈਰੀ ਸਾਸ ਸੰਗਤ। ਫਿਰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਖੰਡ ਵਿੱਚੋਂ ਇਹ ਨਾਮ ਲਿਆਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਨਾਮ ਲਿਆ ਕੇ ਫਿਰ ਇਸਦੀ ਕਮਾਈ ਵੀ ਕੀਤੀ। ਕਿਤਨੀ ਕਮਾਈ? ਰੇਤ ਅੱਕ ਆਹਾਰ ਕਰ, ਰੋਣਾ ਕੀ ਗੁਰ ਕਰੀ ਵਿੱਚ। ਹਜ਼ੂਰ ਨੇ ਨਾਮ ਲਿਆ ਕੇ ਕਮਾਈ ਕੀਤੀ। ਰੋਣਾ ਉੱਤੇ ਬਹਿ ਡਿਸਟ੍ਰਿਕਟ ਗੁਜਰਾਂ ਵਾਲਾ ਜ਼ਿਲ੍ਹਾ ਪਾਕਿਸਤਾਨ ਚਲਾ ਗਿਆ। ਏਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸੀ ਜਿੱਥੇ ਬਹਿ ਕੇ ਬਾਬੇ ਨੇ ਰੋੜਾਂ ਤੇ ਬਹਿ ਕੇ ਤਪੱਸਿਆ। ਦਾਸ ਨੇ ਉਹਨਾਂ ਰੋੜਾਂ ਦੇ ਦਰਸ਼ਨ ਕੀਤੇ। ਵੇਖਣ ਨੂੰ ਤਾਂ ਰੋੜ ਜਾਪਦੇ ਸਨ ਪੱਥਰ, ਪਰ ਜੇ ਹੱਥ ਲਾਓ ਤਾਂ ਰੇਸ਼ਮ ਤਰ੍ਹਾਂ ਮੁਲਾਇਮ ਸੀ। ਜਿਹਦੇ ਉੱਤੇ ਬਹਿ ਕੇ ਹਜ਼ੂਰ ਨੇ ਇਸ ਨਾਮ ਦੁੱਧ ਨੂੰ ਕਮਾਈ ਨਾ ਰਿੜਕਿਆ। ਕਈ ਕਹਿੰਦੇ ਜੀ ਧੰਨ ਗੁਰੂ ਨਾਨਕ ਤੋਂ ਨਿਰੰਕਾਰ ਸੀ, ਉਹਨਾਂ ਨੂੰ ਕਮਾਈ ਕਰਨ ਦੀ ਕੀ ਲੋੜ? ਬਾਬਾ ਜੀ ਬਚਨ ਕਰਦੇ ਸਨ ਇਹ ਤਾਂ ਠੀਕ ਹੈ, ਪਰ ਗੁਰੂ ਨੇ ਕਮਾਈ ਇਸ ਵਾਸਤੇ ਕੀਤੀ ਦੁਨੀਆਂ ਨੂੰ ਉਪਦੇਸ਼ ਦੇਣਾ ਸੀ। ਆਖੋ ਸ੍ਰੀ ਐਵੇਂ ਗੱਲਾਂ ਦਾ ਗਿਆਨ ਨਾ ਘੋਟਿਆ ਕਰੋ, ਕਮਾਈ ਕਰਕੇ ਦੁਨੀਆਂ ਨੂੰ ਉਪਦੇਸ਼। ਗੁਰੂ ਵਿੱਚ ਕੋਈ ਊਣਤਾ ਹੀ ਨਹੀਂ ਸੀ ਪਰ ਉਪਦੇਸ਼ ਦੇਣਾ ਸੀ, ਪਹਿਲਾਂ ਆਪ ਕਮਾਇਆ। ਇੱਕ ਮਾਈ ਨੇ ਆ ਕੇ ਕਲਗੀਧਰ ਪਿਤਾ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਾਕਾ ਗੁੜ ਬੜਾ ਖਾਂਦਾ, ਇਹ ਕਾਕਾ ਗੁੜ ਬੜਾ ਬੜਾ ਰੋਕਦੀਆਂ, ਰੁਕਦਾ ਹੀ ਨਹੀਂ। ਹਜ਼ੂਰ ਕਹਿਣ ਲੱਗੇ ਮਾਈ ਕੱਲ ਲਿਆਈ ਇਸ ਨੂੰ। ਦੂਜੇ ਦਿਨ ਫਿਰ ਮਾਈ ਲੈ ਕੇ ਚਲੀ ਗਈ, ਪਾਤਸ਼ਾਹ ਨੂੰ ਸਮਝਾਓ ਗੁੜ ਬੜਾ ਖਾਂਦਾ। ਕਲਗੀਧਰ ਪਾਤਸ਼ਾਹ ਜੀ ਨੇ ਪਿਆਰ ਨਾਲ ਕਿਹਾ ਬਰਖੁਦਾਰ ਗੁੜ ਨਾ ਖਾਇਆ ਕਰ। ਮਾਈ ਨੇ ਕਿਹਾ ਮਹਾਰਾਜ ਇਹ ਹੀ ਬਚਨ ਕਰਨਾ ਸੀ ਤਾਂ ਕੱਲ ਹੀ ਕਰ ਦੇਣਾ ਸੀ, 5 ਮੀਲ ਮੇਰਾ ਪਿੰਡ ਹੈ, ਗਈਆਂ 10 ਮੀਲ ਸਫ਼ਰ ਕੀ, ਕੱਲ ਹੀ ਕਰ ਦੇਣਾ ਸੀ। ਹਜ਼ੂਰ ਕਹਿਣ ਲੱਗੇ ਮਾਤਾ ਕੱਲ ਇਸ ਵਾਸਤੇ ਨਹੀਂ ਸੀ ਕੀਤਾ, ਕੱਲ ਥੋੜਾ ਜਿਹਾ ਗੁੜ ਅਸੀਂ ਆਪ ਛਕਿਆ ਹੋਇਆ ਸੀ। ਆਖੋ ਸ੍ਰੀ ਤੋਂ ਗੁਰੂ ਘਰ ਵਿੱਚ ਪ੍ਰੈਕਟੀਕਲ ਜੀਵਨ, ਇਸ ਵਾਸਤੇ ਕੱਲ ਨਹੀਂ ਸੀ
तो बाबे ने महान कालना काली नाम रूपी दुध नु अपनी कमाई ना रिड़के सारा गुरमत प्रगट की। पहला बाबे पाया बख्शदर पिछो दे फिर काल कमाई रेत अकाहार कर रोड़ा की गुर करी विछाई पारी करी तपस्या। याद रखो तपस्या तो बगैर कुछ नहीं मिल सकता। बच्चे ने एक क्लास पढ़नी हो सारा साल उन्हें तपस्या करनी पड़ती। इसे तरह गुरमत दी भी पढ़ाई है एदे वास्ते तपस्या पारी करी तपस्या बड़े पाग हर्षों बन आई। भाई साहब जी कहते बाबा पहला सचखंड नाम नित नाम गरीबी पर ये नाम ने पहली पौड़ी ये मूल मंत्र है। फिर पहली पौड़ी नानक को सी भी सच तक पढ़ने के कई गुरु प्रसाद तक पढ़ दे। बाबा जी वचन कर दे सर गुरु प्रसाद तक निर्गुण का मंत्र है पर आपा सरगुण दे सिख निर्गुण निरंकार हर जगह है सरगुण कौन है प्यार नाल आखो धन गुरु नानक साडा गुरु गुरु नानक। बाबा जी वचन कर दे सन जिस नाम विच गुरु दा नाम नहीं आउंदा वो नाम ही अधूरा है आखो श्री ओके असी तां गुरु तक मूल मंत्र दा चार ते गुरमंत्र वाहिगुरु शब्द तो आओ प्यारी सास आओ वड़े पागा वाले जो गुरु दी बख्शिश द्वारा लगातार कईयां दिनां तों दो वेले गुरु की हजूरी जुड़ के अमृत वेले भी हाजरियां भर के अपने प्यार दा सबूत दित्ता ते रात नूं भी आके जुड़े तकरीबन 10 दिन एक कीर्तन दा प्रवाह चले जिन्हां दे भागां विच भागहीण आ ही नहीं सके आखो श्री क्योंकि विण भागां सतसंग ना लगे पाग जागण तो ये दात मिल ये पाग नहीं जागे बाहर ही लंघ जाएगा अंदर आ ही नहीं सकता। बाबा जी वचन कर तो आप जी ने कमाई की थी है गुरु नु सुनिया भी है गाविया भी है तो आओ अरदास करिए पातशाह इतने दिन हाजरियां परिया जो कुछ सुनिया है गाविया है ओदे उते अमल कर ए ना भी इधरों सुन के इधरों कढ दे ओदा फल बड़ा थोड़ा पूर्ण फल किसका है गाविए सुनिए मन रखिए दुख पर हर सो कर ले जाए जो कोई सुने है ओदी कमाई करनी बहुती करांगे बहुती नहीं तो थोड़ी बहुती कमाई करिए अमृत वेले जाके इशनान करिए कले आए एक दिन कले ही तुर जाए एकांत च बह के जितना समा मिल सके मूल मंत्र दा जाप करे। पहली पौड़ी ये महामन बाबा जी वचन कर दे सन जितने भी धर्म हन जितने भी मंत्र हन ये सब तू महामंत्र है। पहली पौड़ी एदा जाप करिया करो वाहिगुरु शब्द दा जाप एकांत च बह कारज ही बह के ये साहब श्री गुरु ग्रंथ साहब जी दा कारज प्रकाश है ता गुरु साहब दा प्रकाश करके सनमुख बह के नितनेम करे। ये सुखमनी साहब पढ़नी है सनमुख बाबा जी वचन कर दे सन अमृत वेले जिसले प्रकाश हो जाता है श्री गुरु ग्रंथ साहब जी दा फिर जो कुछ करना है गुरु दी हजूरी च कर जो कुछ करी सो तेरे हजूर सतगुरु तो उस वेले अपने आनंद च बैठे होते। ये सुखमनी साहब दा पाठ करना ये नहीं भी गुरु साहब तो पाठ शुरू कई प्रेमी तो पाठ करी जाते हैं मुंह ते पल्ला नहीं लेंदे सारियां थुक्का गुरु तस पैंदी एडा पाप कर दे एडी भूल कर एक तो मुंह ते पल्ला लेके पाठ करिया करो दूजा अमृत वेले जो नितने ये अखंड पाठ है तो ठीक है सहज पाठ हो रहा ठीक है पर जे नितनेम करना है बाबा जी वचन कर दे सन तो गुरु नु सुनाना है गुरु की हजूरी च बैठ के फिर जो नितनेम करांगे शरदा है होवे भी मेरा गुरु सुन दिया है वो हाजरी परवान होवेगी तो मेरे कहण दा मकसद अज सेवका ने चला जाना है कई बच्चियां भाई साहब फिर कदा आओगे ये मेरे गुरु दे हाथ है मेरे वास्ते गल नहीं तो जो कुछ असी लाभ लिया है एदे नाल कोशिश ही करिए
ਕਿ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਸੁਖਾਂ ਦੀ ਦਾਤ ਮਿਲੇ ਉਹ ਨਾਲ ਹੀ ਜੋ ਕੁਝ ਗੁਰੂ ਨਾਨਕ ਦਾ ਦਾਸ ਨਾ ਮੈਂ ਸੰਤ ਨਾ ਕੋਈ ਮਹਾਂਪੁਰਸ਼ ਮੈਂ ਤਾਂ ਗੁਰੂ ਕਾ ਕੀਰਤਨੀ ਹਾਂ ਸ਼ਬਦ ਦੀ ਦਾਤ ਗੁਰੂ ਨੇ ਬਖਸ਼ੀ ਹੈ ਸ਼ਬਦ ਦਾ ਆਸਰਾ ਲੈ ਕੇ ਤਕਰੀਬਨ 50 ਸਾਲਾਂ ਤੋਂ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਕਰ ਰਿਹਾ ਹਾਂ ਫਿਰ ਸੰਗਤਾਂ ਨੇ ਅਤਿਅੰਤ ਪਿਆਰ ਕੀਤਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਗੁਰੂ ਨੇ ਕੋਠੀਆਂ ਕਾਰਾਂ ਸਭ ਕੁਝ ਬਖਸ਼ੀਆਂ ਪਰ ਇਹ ਬਖਸ਼ਿਸ਼ ਕਿਸ ਦੀ ਹੈ ਗੁਰੂ ਕੇ ਸ਼ਬਦ ਦੀ ਹੈ ਤੋ ਗੁਰੂ ਕਾ ਕੀਰਤਨੀਆਂ ਜਾਣ ਕੇ ਜੋ ਕੁਝ ਆਪ ਜੀ ਨੇ ਪਿਆਰ ਕੀਤਾ ਹੈ ਉਹਦੇ ਬਦਲੇ ਮੇਰੇ ਕੋਲ ਕੁਛ ਨਹੀਂ ਜੋ ਮੈਂ ਤੁਹਾਨੂੰ ਦੇ ਅਰਦਾਸ ਕਰਦਾ ਹਾਂ ਵਾਹਿਗੁਰੂ ਤੁਹਾਡੀ ਕਾਲਨਾ ਸਫਲ ਕਰੇ ਤੁਸੀਂ ਵੀ ਮੇਰੇ ਵਾਸਤੇ ਅਰਦਾਸ ਕਰੇ ਅਜੇ ਦੇਹੋ ਸੱਜਣ ਆਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲ ਹੁਣ ਚੁੱਕ ਦੀ ਖਿਮਾ ਆ ਹੁਣ ਸੁਲਤਾਨਪੁਰ ਬਾਬੇ ਦੇ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਕੀ ਪੜ ਰਹੀਆਂ ਹਨ।

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ ਸਾਹਿਬ ਜੀ ਅੱਜ ਪੂਰਨਮਾਸ਼ੀ ਦਾ ਪਵਿੱਤਰ ਪਾਵਨ ਦਿਨ ਆਪ ਜੀ ਦੀ ਬਖਸ਼ਿਸ਼ ਦੁਆਰਾ ਸੱਚੀ ਦਰਗਾਹ ਵਿਚ ਜੁੜ ਕੇ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਗਈਆਂ ਦਾਤਾਂ ਵਿਚੋਂ ਆਪ ਜੀ ਦੇ ਸ਼ਬਦ ਦਾ ਆਦਰ ਆਪ ਜੀ ਦੇ ਬਾਣੀ ਦਾ ਆਦਰ ਕਰਦੇ ਕੀਰਤਨ ਭੇਟ ਪਾਉਣ ਅਰਦਾਸ ਕਰਾਉਂਦੇ ਅੰਤਰ ਜਾਮੇ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ ਚ ਬਰਕਤਾਂ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਨਾਮ ਦੀ ਦਾਤ ਬਖਸ਼ੋ ਚੜ੍ਹਦੀਆਂ ਕਲਾ ਬਖਸ਼ੋ ਆਪਣੇ ਚਰਨਾਂ ਦਾ ਵਧੀਆ

0: ਸੇਵਕ ਇੱਥੇ ਆਏ ਹਨ, ਸੰਗਤਾਂ ਦਾ ਅਤਿਅੰਤ ਪਿਆਰ ਨਾਲ ਗਿਆਨੀ ਬਲਦੇਵ ਸਿੰਘ ਜੀ ਮੇਰੇ ਬਰਖੁਰਦਾਰ ਵੀ ਹਨ ਤੇ ਗਿਆਨੀ ਵੀ ਹਨ, ਮਹਾਂਪੁਰਸ਼ ਵੀ ਹਨ, ਕਿਉਂਕਿ ਗੁਰੂ ਘਰ ਦੀ ਸੇਵਾ ਜੋ ਕਰਦੇ ਹਨ। ਇਹਨਾਂ ਨੇ ਵੀ ਬੜਾ ਪਿਆਰ ਕੀਤਾ, ਕਰਨਾ ਬਣਦਾ ਵੀ ਹੈ, ਕਿਉਂ ਇਹ ਬਾਬਾ ਜੀ ਦੇ ਸੰਗੀ ਫਿਰ ਨਿਕਟਵਰਤੀ ਸੰਗੀ ਹਨ, ਤਾਂ ਬੜਾ ਪਿਆਰ ਕੀਤਾ ਹੈ। ਮੈਂ ਅਰਦਾਸ ਕਰਦਾ ਹਾਂ ਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਆਪ ਜੀ ਦੀ ਸੇਵਾ ਵਿੱਚ ਇਹਨਾਂ ਨੂੰ ਪੂਰਾ ਮਾਣ ਗੁਰੂ ਬਖਸ਼ੇ। ਤੋ ਅੱਜ ਵੀ ਜੋ ਚਾਹ ਦਾ ਪ੍ਰੋਗਰਾਮ ਹੈ, ਗਿਆਨੀ ਜੀ ਹੋਰਾਂ ਨੇ ਕਾਫੀ ਸਹਿਯੋਗ ਦਿੱਤਾ ਹੈ, ਤੋ ਇਹ ਵੀ ਇਹਨਾਂ ਦਾ ਪਿਆਰ ਹੈ। ਹੁਣ ਅਰਦਾਸ ਹੋਵੇਗੀ, ਤੋ ਮੈਂ ਬੇਨਤੀ ਕਰਾਂਗਾ ਵੀ ਗੁਰੂ ਸਾਹਿਬ ਆਪਣੇ ਸੁੱਖ ਸਥਾਨ ਤੇ ਪਹੁੰਚਾ ਕੇ, ਤੋ ਕੋਈ ਵੀ ਮਾਈ ਭਾਈ ਜਾਣ ਦੀ ਖੇਚਲ ਨਾ ਕਰੇ, ਸਾਰਿਆਂ ਨੇ ਸੇਵਕਾਂ ਦੀ ਇਹ ਸੇਵਾ ਪ੍ਰਵਾਨ ਕਰਨੀ। ਆਸ ਕਰਦਾ ਹਾਂ ਬੇਨਤੀ ਪ੍ਰਵਾਨ ਕਰੋਗੇ, ਆਓ ਹੁਣ ਅਰਦਾਸ ਵੀ ਜੁੜੋ।
1: You are listening to SeekNet Radio, broadcasting live Gurbani Kirtan 24 hours a day from around the world.

ਸਾਜ ਸੰਗਤ ਰਵਾਲ ਸਰ ਤੇ ਬਾਈ ਤਾਰਾ ਰਾਜਿਆਂ ਨੇ ਆਖਿਆ, ਸਾਹਿਬ ਜੀ ਅਸੀਂ ਰਜਵਾੜੇ ਆ, ਰਾਜਪੂਤ ਆ, ਅਮੀਰ ਆਦਮੀ ਆ, ਤੁਸੀਂ ਇਹਨਾਂ ਗਰੀਬ ਸਿੱਖਾਂ ਕੋਲੋਂ ਕੀ ਲੈਣਾ, ਸਾਡਾ ਅੰਮ੍ਰਿਤ ਵੱਖਰਾ ਕਰ ਦਿਓ, ਅਸੀਂ ਤੁਹਾਡੇ ਨਾਲ ਮਿਲ ਜਾਵਾਂਗੇ। ਸਾਹਿਬ ਕਹਿਣ ਲੱਗੇ ਨਾ। ਇਸੇ ਤਰ੍ਹਾਂ ਹੀ ਪੰਡਤਾਂ ਨੇ ਵਿਸਾਖੀ ਵਾਲੇ ਦਿਨ ਆਖਿਆ, ਸਾਹਿਬ ਜੀ ਸਾਨੂੰ ਰੋਟੀ ਨਹੀਂ ਜੇ ਪੁੱਛੀ। ਕਹਿਣ ਲੱਗੇ ਹੁਣ ਮੈਂ ਖਾਲਸੇ ਦੀ ਸੇਵਾ ਕਰੀ ਕਰਨੀ, ਹੁਣ ਮੈਂ ਖਾਲਸੇ ਨੂੰ ਸਾਰੇ ਦਾਨ ਦੇਣੇ ਨੇ, ਹੁਣ ਮੈਂ ਖਾਲਸੇ ਦੀ ਬਖਸ਼ਿਸ਼ ਨਾਲ ਮੇਰੇ ਤੇ ਮਿਹਰਾਂ ਹੋਈਆਂ ਨੇ, ਇਸ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਜਾਣਦਾ, ਮੈਨੂੰ ਤੁਹਾਡਾ ਚੇਤਾ ਨਹੀਂ ਰਿਹਾ, ਤੁਸੀਂ ਮੈਨੂੰ ਘੜੀ ਘੜੀ ਨਾ ਆਖੋ। ਤੇ ਫਿਰ ਮਹਾਰਾਜ ਨਾ ਤੁਹਾਡੇ ਗਰੀਬ ਸਿੱਖਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਹੈ?

ਜਾਏ ਸੱਚ ਸਾਚ ਸਿਰੇ ਲਿਆ।

Так, да, вот, блин, да. Сабхе аса пурия куре мехле

ਇੱਥੇ ਤੱਕ ਪਹਿਲਾ ਹਿੱਸਾ ਜੋ ਸ਼ਬਦ ਦਾ ਹੈ ਇਹਦੇ ਵਿੱਚ ਇੱਕ ਖਾਹਿਸ਼ ਪੇਸ਼ ਕੀਤੀ ਹੈ। ਅੱਗੇ ਮਹਾਂਪੁਰਖਾਂ ਵੱਲੋਂ ਜਵਾਬ ਮਿਲਦਾ ਹੈ ਅਗਲੇ ਹਿੱਸੇ ਚ। ਅਗਲੇ ਹਿੱਸੇ ਦੇ ਵਿੱਚ ਆਪਣਾ ਧਿਆਨ, ਕੱਲ ਮੈਂ ਆਖਿਆ ਸੀ ਆਪਣੇ ਧਿਆਨ ਦਾ ਧਿਆਨ ਰੱਖਿਆ ਕਰੋ, ਸਾਡਾ ਧਿਆਨ ਇਤਨਾ ਕਮਜ਼ੋਰ ਹੈ ਇੱਕ ਸੈਕਿੰਡ ਦੇ ਵਿੱਚ ਖਿੰਡ ਜਾਂਦਾ ਹੈ। ਜੁੜੇ ਰਹੇ ਕਰੋ ਸ਼ਬਦ ਦੇ ਨਾਲ, ਨਹੀਂ ਤਾਂ ਫਿਰ ਬੜੀ ਸਾਰੀ ਫਿਰ ਐਫਰਟ ਕਰਨੀ ਪੈਂਦੀ ਹੈ ਮਾਇੰਡ ਨੂੰ ਟਿਊਨ ਕਰਨ ਦੇ ਵਾਸਤੇ। ਅੱਖਾਂ ਬੰਦ ਕਰਕੇ ਕੀਰਤਨ ਸੁਣਿਆ ਕਰੋ ਤਾਂ ਕਿ ਕੋਈ ਆਵੇ ਜਾਵੇ ਉਸ ਦੇ ਨਾਲ ਤੁਹਾਡਾ ਮਨ ਡਿਸਟਰੈਕਟ ਨਾ ਹੋਵੇ। ਸਤਸੰਗ ਦੇ ਇਹ ਅਸੂਲ ਹੁੰਦੇ ਹਨ, ਇੱਕ ਦਫਾ ਮਨ ਨੂੰ ਜੋੜ ਲਿਆ ਔਰ ਫਿਰ ਮਨ ਦੁਆਰਾ ਉਸ ਚੋਂ ਟੁੱਟੇ ਨਾ, ਉਸ ਲੜੀ ਦੇ ਨਾਲ ਜੁੜਿਆ ਰਹੇ। ਸੋ ਪਹਿਲਾ ਹਿੱਸਾ ਮੈਂ ਸ਼ਬਦ ਦਾ ਆਪ ਜੀ ਨੂੰ ਸੁਣਾਇਆ ਹੈ ਕਿ ਇਸ ਦੇ ਵਿੱਚ ਇੱਕ ਭੁੱਖ ਹੈ, ਇੱਕ ਤੜਪ ਹੈ। ਇਹੀ ਬੜੇ ਭਾਗਾਂ ਦੇ ਨਾਲ ਪੈਦਾ ਹੁੰਦੀ ਹੈ ਪਹਿਲੇ ਤੇ। ਅਗਰ ਅਸੀਂ ਸਾਰੇ ਜਾਣੇ ਆਪਣੇ ਅੰਦਰ ਬਹੁਤ ਇਮਾਨਦਾਰੀ ਦੇ ਨਾਲ ਆਪਣੇ ਦਿਲਾਂ ਚ ਝਾਤ ਮਾਰ ਕੇ, ਨਜ਼ਰ ਮਾਰ ਕੇ ਅੰਦਰ ਦੇਖੀਏ ਕਿ ਸਾਡੇ ਦਿਲ ਕਿਤਨੇ ਹੀ ਰੱਬ ਨੂੰ ਮਿਲਣ ਲਈ ਤੜਪਦੇ ਹਨ, ਆਪਣੇ ਆਪਣੇ ਅੰਦਰੋਂ ਸੱਚਾ ਜਵਾਬ ਲੱਭਣਾ ਕਿ ਰੱਬ ਨੂੰ ਮਿਲਣ ਲਈ ਸਾਡੇ ਦਿਲ ਇਸ ਤਰ੍ਹਾਂ ਤੜਪਦੇ ਹਨ। ਇਸ ਤਰ੍ਹਾਂ ਦੀ ਅਵਸਥਾ ਹੈ ਔਰ ਜਿਤਨੀ ਦੇਰ ਤੱਕ ਕਿਸੇ ਵਸਤੂ ਲਈ ਦਿਲ ਦੀ ਇਤਨੀ ਇੰਟੈਂਸ ਡਿਜ਼ਾਇਰ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਸੁਸਤ ਰਹਿੰਦਾ ਹੈ, ਆਲਸੀ ਰਹਿੰਦਾ ਹੈ, ਪੂਰੀ ਮਿਹਨਤ ਨਹੀਂ ਕਰਦਾ। ਫਿਰ ਕਹਿੰਦਾ ਹੈ ਮੈਥੋਂ ਸੁਬਾਹ ਉੱਠ ਨਹੀਂ ਹੁੰਦਾ, ਮੈਥੋਂ ਆ ਨਹੀਂ ਕਰ ਹੁੰਦਾ, ਮੈਥੋਂ ਉਹ ਨਹੀਂ ਕਰ ਹੁੰਦਾ। ਇਹ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਜੋ ਖਾਹਿਸ਼ ਹੈ ਉਸਦੀ ਇੰਟੈਂਸਿਟੀ ਜੋ ਹੈ ਉਹ ਕੰਪਲੀਟ ਨਾ ਹੋਵੇ। ਉਹ ਹੋ ਜਾਏ ਤਾਂ ਇਨਸਾਨ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦਾ। ਸੋ ਸਾਡੇ ਅੰਦਰਾਂ ਨੂੰ ਅਸੀਂ ਦੇਖਣਾ ਹੈ ਕਿ ਇਸ ਖਾਹਿਸ਼ ਤੋਂ ਖਾਲੀ ਹਨ ਜਾਂ ਸਾਡੇ ਅੰਦਰ ਖਾਹਿਸ਼ ਹੈ, ਜਾਂ ਕਿ ਕਦੀ ਕਦਾਈ ਸੁਣ ਸੁਣਾ ਕੇ ਪੈਦਾ ਹੋ ਜਾਂਦੀ ਹੈ ਫਿਰ ਡਿਮ ਹੋ ਜਾਂਦੀ ਹੈ। ਵੀ ਨੀਡ ਟੂ ਫਾਈਂਡ ਆਊਟ ਅਵਰ ਸੈਲਫ। ਇਹ ਵੀ ਸੈਲਫ ਰਿਅਲਾਈਜੇਸ਼ਨ ਹੁੰਦਾ ਹੈ ਕਿ ਆਪਣੀ ਅਵਸਥਾ ਦਾ, ਆਪਣੀ ਸਟੇਟ ਆਫ ਮਾਇੰਡ ਦਾ ਐਗਜੈਕਟਲੀ ਪਤਾ ਹੋਣਾ ਕਿ ਜੇ ਰੱਬ ਨੂੰ ਮਿਲਣ ਦੀ ਖਾਹਿਸ਼ ਹੈ ਤਾਂ ਸੱਚ ਬੋਲਣਾ ਕਿ ਹਾਂ ਹੈ, ਜੇ ਨਹੀਂ ਹੈ ਤਾਂ ਵੀ ਸੱਚ ਬੋਲਣਾ ਕਿ ਨਹੀਂ ਹੈ, ਜਾਂ ਥੋੜੀ ਬਹੁਤ ਹੈ ਜਾਂ ਕਦੇ ਕਦਾਈ ਪੈਦਾ ਹੁੰਦੀ ਹੈ। ਪਰ ਜਿਤਨੀ ਦੇਰ ਤੱਕ ਉਹ ਖਾਹਿਸ਼ ਹੀ ਪੂਰੀ ਨਹੀਂ ਹੋਏਗੀ ਉਤਨੀ ਦੇਰ ਤੱਕ ਉਹ ਮਿਲਣ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਇੱਥੇ ਸਾਨੂੰ ਇੱਕ ਅਵਸਥਾ ਦੇ ਦਰਸ਼ਨ ਹੋ ਰਹੇ ਹਨ ਜਿੱਥੇ ਮਨ ਉਸ ਦੇ ਦੀਦਾਰਾਂ ਨੂੰ ਇਤਨਾ ਲੋਚ ਰਿਹਾ ਹੈ ਕਿ ਕਹਿੰਦਾ ਹੈ ਕਿ ਇਹ ਪ੍ਰਭੂ ਇੱਕ ਬਿੰਦ ਦੇ ਵਾਸਤੇ ਵੀ ਅਗਰ ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇਵੇਂ, ਇੱਕ ਪਲ ਛਿਨ ਦੇ ਵਾਸਤੇ ਵੀ ਤੂੰ ਆਪਣਾ ਦੀਦਾਰ ਕਰਨ ਦਾ ਮੈਨੂੰ ਮੌਕਾ ਦੇ ਦੇਵੇਂ ਤੇ ਮੈਨੂੰ ਬੁਲਾ ਲਵੇਂ, ਉਤਨੇ ਦੇ ਵਿੱਚ ਹੀ ਮੈਂ ਸਮਝਾਂਗਾ ਕਿ ਮੈਂ ਸਭ ਕੁਛ ਪਾ ਲਿਆ ਹੈ। ਇਤਨੀ ਇੰਟੈਂਸ ਖਾਹਿਸ਼ ਹੈ ਅਤੇ ਮੈਂ ਚਾਰੇ ਕੁੰਡਾਂ ਪਹਲੀਆਂ, ਹੋਰ ਮੇਰੀ ਕਿਸੇ ਚੀਜ਼ ਦੇ ਵਿੱਚ ਕੋਈ ਇੱਛਾ ਨਹੀਂ। ਸੰਤਾਂ ਨੂੰ ਜਾ ਕੇ ਪੁੱਛਦੇ ਹਨ ਕਿ ਦੱਸੋ ਮਾਰਗ, ਦੱਸੋ ਰਸਤਾ, ਦੱਸੋ ਕਿਵੇਂ ਉਸ ਪ੍ਰਭੂ ਨੂੰ ਮਿਲਿਆ ਜਾਏ। ਆਪਣੇ ਆਪੇ ਨੂੰ ਮਿਲਣਾ ਤੇ ਪ੍ਰਭੂ ਨੂੰ ਮਿਲਣਾ ਇੱਕ ਹੀ ਗੱਲ। ਆਪਣੇ ਆਪੇ ਦੀ ਪਹਿਚਾਣ ਹੀ ਪ੍ਰਭੂ ਦੀ ਪਹਿਚਾਣ ਹੈ, ਕਿਉਂਕਿ ਜੋ ਸਾਡਾ ਆਪਣਾ ਆਪਾ ਹੈ ਉਹ ਪ੍ਰਭੂ ਤੋਂ ਬਿਨਾਂ ਤੇ ਹੋ ਨਹੀਂ ਨਾ ਸਕਦਾ। ਕੋਈ ਵੀ ਚੀਜ਼ ਅਕਾਲ ਪੁਰਖ ਤੋਂ ਬਿਨਾਂ ਤੇ ਹੋ ਨਹੀਂ ਸਕਦੀ। ਉਸ ਦੇ ਦਰਮਿਆਨ ਦੇ ਵਿੱਚ ਇੱਕ ਝੂਠੀ ਹਸਤੀ ਪੈਦਾ ਹੋ ਗਈ ਹੈ। ਉਸ ਦੇ ਦਰਮਿਆਨ ਦੇ ਵਿੱਚ ਇੱਕ ਫੇਕ ਹਸਤੀ ਜੋ ਹੈ ਉਹ ਫੋਰਮ ਹੋ ਗਈ ਹੈ। ਉਸੇ ਨੂੰ ਹੀ ਹਉਮੈ ਹੈ, ਉਹੀ ਮੈਂ ਕਹਿੰਦੀ ਹੈ,
ਉਸ ਮੈਂ ਨੂੰ ਹੀ ਸਭ ਦੁੱਖ ਹਨ, ਉਸ ਮੈਂ ਨੂੰ ਹੀ ਮੇਰਾ ਮੇਰੀ ਹੈ। ਅਤੇ ਜਦੋਂ ਉਹ ਜਿਹੜੀ ਗਲਤ ਫਾਰਮ ਹੋਈ ਉਹ ਹਸਤੀ ਹੈ ਉਹ ਪਰੇ ਹਟ ਜਾਏਗੀ, ਦਰਮਿਆਨ ਚ ਉਹੀ ਦੀਵਾਰ ਹੈ, ਔਰ ਜਦੋਂ ਉਹ ਦੀਵਾਰ ਟੁੱਟ ਜਾਏਗੀ ਉਦੋਂ ਫਿਰ ਜੋ ਸਾਡਾ ਅਸਲ ਆਪਾ ਹੈ ਉਹ ਅੰਦਰ ਪਰਮਾਤਮਾ ਦੀ ਹੀ ਜੋਤ ਹੈ, ਉਸਦੇ ਦਰਸ਼ਨ ਹੋ ਜਾਣਗੇ, ਔਰ ਉਸਦੇ ਵਾਸਤੇ ਇਹ ਅਰਦਾਸ ਹੈ, ਇਹ ਜਾਚਨਾ ਹੈ ਕਿ ਇਹ ਸੰਤੋ ਮੈਨੂੰ ਮਾਰਗ ਦੱਸੋ। ਗੁਰੂ ਮਹਾਰਾਜ ਜੀ ਨੇ ਸ਼ਬਦ ਨੂੰ ਕਿੰਨੇ ਬਿਊਟੀਫੁਲ ਢੰਗ ਨਾਲ ਕੰਪੋਜ਼ ਕੀਤਾ ਹੈ, ਪਹਿਲਾਂ ਡਿਜ਼ਾਇਰ ਪੇਸ਼ ਕੀਤੀ ਹੈ, ਖਾਹਿਸ਼ ਪੇਸ਼ ਕੀਤੀ ਹੈ, ਤਮੰਨਾ ਪੇਸ਼ ਕੀਤੀ ਹੈ, ਫਿਰ ਮਾਰਗ ਲੱਭਣ ਦੀ ਇੱਛਾ ਹੈ, ਉਸਦੇ ਵਾਸਤੇ ਢੂੰਡ ਹੈ, ਸਰਚ ਹੈ ਕਿ ਇਹ ਸੰਤੋ ਮੈਨੂੰ ਉਹ ਮਾਰਗ ਦੱਸੋ ਤਾਂ ਕਿ ਮੈਂ ਉਸ ਮਾਰਗ ਤੇ ਚੱਲ ਪਾਵਾਂ, ਚੱਲਦਾ ਚੱਲਦਾ ਉਸ ਪ੍ਰਭੂ ਨੂੰ ਮੈਂ ਪਾ ਲਵਾਂ। ਉਹ ਮਹਾਂਪੁਰਸ਼ ਦੱਸਦੇ ਹਨ ਮਾਰਗ ਇਹ ਹੈ, ਰਸਤਾ ਇਹ ਹੈ, ਉਸ ਪ੍ਰਭੂ ਨੂੰ ਮਿਲਣ ਦੇ ਵਾਸਤੇ ਜੋ ਰਾਹ ਹੈ ਉਹਦੇ ਵਿੱਚ ਆਹਾ ਆਹਾ ਕਰਨਾ ਪੈਂਦਾ ਹੈ, ਉਸਨੂੰ ਸੁਣੋ ਪ੍ਰੇਮ ਦੇ ਨਾਲ,

0: ਕਾਰਜ ਰਾਜ। ਜਿਹੜਾ ਸੇਵਕ
1: ਆਪਣਾ ਮਨ ਭੇਜ ਕੇ
0: ਮਨ ਵੇਚਣ ਦਾ ਭਾਵ, ਜਦੋਂ ਅਸੀਂ ਕੋਈ ਚੀਜ਼, ਆਪਣੀ ਕੋਈ ਚੀਜ਼ ਕਿਸੇ ਨੂੰ ਵੇਚ ਦਈਏ, ਫਿਰ ਉਸ ਉੱਤੇ ਸਾਡੀ ਓਨਰਸ਼ਿਪ ਨਹੀਂ ਰਹਿ ਜਾਂਦੀ। ਉਸ ਦਾ ਓਨਰ ਉਹ ਹੋ ਜਾਂਦਾ ਹੈ ਜਿਸ ਨੂੰ ਉਹ ਵੇਚ ਦਿੱਤਾ ਜਾਂਦਾ। ਓਨਰਸ਼ਿਪ ਜੋ ਹੈ ਉਹ ਬਦਲ ਜਾਂਦੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਤੁਹਾਨੂੰ ਆਪਣਾ ਮਨ ਜੋ ਹੈ ਉਹ ਵੇਚ ਦੇਣਾ ਪਏਗਾ ਸਤਿਗੁਰੂ ਨੂੰ, ਅਤੇ ਤੁਹਾਡੇ ਮਨ ਦਾ ਓਨਰ ਜੋ ਹੈ ਉਹ ਸਤਿਗੁਰੂ ਹੋਏਗਾ। ਕਿਉਂਕਿ ਹੁਣ ਸਾਡੀ ਜ਼ਿੰਦਗੀ ਨੂੰ ਮਨ ਚਲਾਉਂਦਾ, ਮਨ ਚਲਾਉਂਦਾ। ਅਸੀਂ ਆਖਦੇ ਹਾਂ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਆ ਕਹਿੰਦਾ। ਹਾਲੇ ਮੇਰੇ ਮਨ ਨੂੰ ਗੱਲ ਲੱਗਦੀ ਨਹੀਂ। ਗੁਰਬਾਣੀ ਪੜ੍ਹਨ ਨੂੰ ਮੇਰਾ ਮਨ ਲੱਗਦਾ ਨਹੀਂ ਹੈ।

ਗੁਰੂ ਨੂੰ ਦੇ ਦੇਣਾ ਪਏਗਾ। ਜਦੋਂ ਅਸੀਂ ਆਪਣਾ ਮਨ ਐਕਸਰਸਾਈਜ਼ ਨਾ ਕਰ ਸਕੀਏ ਤਾਂ ਸਾਡੀ ਆਪਣੀ ਅਥਾਰਟੀ ਖਤਮ ਹੋ ਜਾਂਦੀ ਹੈ, ਸਾਡੀ ਅਥਾਰਟੀ ਨਹੀਂ ਰਹਿ ਜਾਂਦੀ। ਮੇਰਾ ਮਨ ਕਹਿੰਦਾ ਹੈ ਸੌਣ ਨੂੰ, ਪਰ ਉਹ ਅਸੀਂ ਕਿਸੇ ਨੂੰ ਦੇ ਚੁੱਕੇ ਹਾਂ, ਉਸਦੀ ਮਰਜ਼ੀ ਹੈ ਸੌਣ ਦੇਵੇ ਜਾਂ ਨਾ ਸੌਣ ਦੇਵੇ। ਮੇਰਾ ਮਨ ਕਰਦਾ ਹੈ ਸਰਟਨ ਚੀਜ਼ਾਂ ਰੈਲਿਸ਼ ਕਰਨ ਨੂੰ, ਜਿਸ ਨੂੰ ਅਸੀਂ ਦੇ ਚੁੱਕੇ ਹਾਂ ਮਨ, ਉਸਦੀ ਮਰਜ਼ੀ ਹੈ ਉਹ ਕਰਨ ਦੇਵੇ ਜਾਂ ਨਾ ਕਰਨ ਦੇਵੇ। ਮੈਨੂੰ ਕੋਈ ਗਾਲੀ ਦਿੰਦਾ ਹੈ, ਮੇਰਾ ਮਨ ਕਰਦਾ ਹੈ ਮੈਂ ਉਸਨੂੰ 10 ਗਾਲੀਆਂ ਦਿਆਂ, ਪਰ ਹੁਣ ਕਿਉਂਕਿ ਮੇਰੇ ਪਾਸ ਮਨ ਰਹਿ ਨਹੀਂ ਗਿਆ ਕਿਉਂਕਿ ਕਿਸੇ ਨੂੰ ਦੇ ਚੁੱਕਾ, ਜਦ ਕਿਸੇ ਨੂੰ ਦੇ ਚੁੱਕਾ ਹਾਂ ਤਾਂ ਫਿਰ ਮੈਂ ਰਿਐਕਟ ਕਿਵੇਂ ਕਰਾਂਗਾ, ਮਨ ਨਹੀਂ ਹੈ ਪਾਸ। ਔਰ ਜੇ ਮਨ ਦੇ ਦਿੱਤਾ ਤੇ ਹਸਤੀ ਹੀ ਦੇ ਦਿੱਤੀ, ਸਮਝੋ ਹਸਤੀ ਹੀ ਦੇ ਦਿੱਤੀ ਉਸ ਫੇਕ ਹਸਤੀ ਨੂੰ, ਝੂਠੀ ਹਸਤੀ ਨੂੰ ਜੋ ਸਾਡੀ ਸਭਨਾਂ ਦੀ ਇੱਕ ਫੋਰਮ ਹੋਈ ਹੋਈ ਹੈ, ਉਸ ਹਸਤੀ ਨੂੰ ਮਹਾਰਾਜ ਜੀ ਛੀਨ ਲੈਣਾ ਚਾਹੁੰਦੇ ਹਨ, ਮਹਾਰਾਜ ਜੀ ਸਾਥੋਂ ਲੈ ਲੈਣਾ ਚਾਹੁੰਦੇ ਹਨ, ਕਿਉਂਕਿ ਸਭ ਤੋਂ ਘਟੀਆ ਚੀਜ਼ ਇਹੀ ਹੈ। ਔਰ ਇਨਸਾਨ ਆਪਣਾ ਮਨ ਕਿਸੇ ਨੂੰ ਦਿੰਦਾ ਨਹੀਂ, ਕਿਸੇ ਨੂੰ ਨਹੀਂ ਇਹ ਦੇ ਸਕਦਾ, ਪਰ ਗੁਰੂ ਦਾ ਰਿਸ਼ਤਾ ਹੀ ਐਸਾ ਹੈ ਕਿ ਜਿੱਥੇ ਇੱਕ ਮਨ ਦੇਣਾ ਪੈਂਦਾ ਹੈ। ਮਹਾਰਾਜ ਜੀ ਆਖਦੇ ਹਨ ਮਨ ਅਰਪਿਓ, ਹੁਣ ਇਹ ਦੇਖ ਲਓ ਕਿਤਨੀ ਆਸਾਨ ਗੱਲ, ਕਿਤਨੀ ਆਸਾਨ ਗੱਲ। ਗੁਰੂ ਝਿੜਕ ਸਕਦਾ ਹੈ, ਅਗਰ ਉਹ ਤਾੜੇ ਝਿੜਕੇ ਨਾਰਾਜ਼ ਹੋਏ, ਅਸੀਂ ਉਸਦੇ ਆਦੀ ਨਹੀਂ ਹਾਂ ਕਿ ਸਾਨੂੰ ਕੋਈ ਝਿੜਕੇ, ਸਾਡੀ ਹੋਮੇ ਅਲਾਓ ਨਹੀਂ ਕਰਦੀ, ਨਹੀਂ ਨਾ ਕਰਦੀ। ਹੋਮੇ ਅਲਾਓ ਨਹੀਂ ਕਰਦੀ, ਹੋਮੇ ਪਸੰਦ ਨਹੀਂ ਕਰਦੀ ਕਿ ਉਸਦੇ ਰਸਤੇ ਦੇ ਵਿੱਚ ਕੋਈ ਆਵੇ। ਪਰ ਇਹ ਹੁਣ ਸੁਭਾਅ, ਇਹ ਪੈਟਰਨ ਸਾਰੇ ਦੇ ਸਾਰੇ ਗੁਰੂ ਨੇ ਤੋੜਨੇ ਹਨ, ਤਾਂ ਹੀ ਉਹ ਹਸਤੀ ਟੁੱਟੇਗੀ। ਉਸ ਹਸਤੀ ਨੂੰ ਗੁਰੂ ਨੇ ਮਾਰ ਦੇਣਾ ਹੈ। ਮਹਾਰਾਜ ਜੀ ਨੇ ਆਖਿਆ ਮਰਨਾ ਪੈਂਦਾ, ਜੀਵਤ ਮਰੇ, ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਸਤਿਗੁਰੂ ਵੀ ਉਦੋਂ ਹੀ ਮਿਲਦਾ ਹੈ, ਨਾਨਕ ਸਤਿਗੁਰ ਤਦ ਹੀ ਪਾਏ, ਸਤਿਗੁਰੂ ਵੀ ਤਦੋਂ ਹੀ ਜਾ ਕੇ ਮਿਲਦਾ ਹੈ ਜੇ ਤੁਹਾਡਾ ਆਪਣਾ ਮਨ ਮਰਜ਼ੀ ਵਾਲਾ ਮਨ ਜੋ ਹੈ ਉਸਨੂੰ ਵਿੱਚੋਂ ਗਵਾ ਦਿਓ। ਕਿਉਂਕਿ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੇ ਵਿੱਚ ਅਸੀਂ ਆਪੋ ਆਪਣੀ ਹੋਮੇ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀ ਹੋਮੇ ਨੂੰ ਲੈ ਕੇ ਮਿਲਦੇ ਹਾਂ, ਅਤੇ ਸਾਨੂੰ ਹਮੇਸ਼ਾ ਇਹ ਡਰ ਹੁੰਦਾ ਹੈ ਕਿ ਕਿਤੇ ਮੇਰੀ ਹੋਮੇ ਛੋਟੀ ਨਾ ਪੈ ਜਾਏ, ਮੈਂ ਛੋਟਾ ਨਾ ਪੈ ਜਾਏ। ਦੁਨੀਆਂ ਦੇ ਤਮਾਮ ਰਿਸ਼ਤਿਆਂ ਦੇ ਵਿੱਚ ਅਸੀਂ ਹੋਮੇ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀਆਂ ਕੁਆਲਿਟੀਜ਼ ਨੂੰ ਲੈ ਕੇ ਮਿਲਦੇ ਹਾਂ, ਖੂਬੀਆਂ ਨੂੰ ਲੈ ਕੇ ਮਿਲਦੇ ਹਾਂ। ਲੇਕਿਨ ਗੁਰੂ ਦਾ ਇੱਕ ਇਹ ਰਿਸ਼ਤਾ ਹੈ ਜਿਸ ਦੇ ਵਿੱਚ ਆਪਣੀ ਹੋਮੇ ਨੂੰ, ਆਪਣੇ ਮਨ ਨੂੰ, ਆਪਣੀ ਹਸਤੀ ਨੂੰ, ਆਪਣੀ ਹੋਂਦ ਨੂੰ, ਆਪਣੀ ਮਰਜ਼ੀ ਨੂੰ ਬਿਲਕੁਲ ਮਾਰ ਕੇ ਹੀ ਮਿਲਿਆ ਜਾ ਸਕਦਾ, ਵੈਸੇ ਮਿਲਿਆ ਹੀ ਨਹੀਂ ਜਾ ਸਕਦਾ, ਮਿਲਣ ਹੀ ਨਹੀਂ ਹੋ ਸਕਦਾ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਢੰਗ ਬਸ ਇਹੀ ਹੈ ਆਪਣੇ ਆਪੇ ਨੂੰ ਪਹਿਚਾਨਣ ਦਾ, ਮਨ ਅਰਪਿਓ, ਹੋਮੇ ਤਜੋ, ਆਪਣਾ ਮਨ ਦੇ ਦਿਓ ਅਤੇ ਆਪਣੀ ਹੋਮੇ ਜੋ ਹੈ

ਉਹ ਦੇ ਦਿਓ। ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈਆ, ਕਹਿੰਦੇ ਆ ਪੰਥ ਹੈ। ਅਸੀਂ ਪਤਾ ਨੀ ਕਿਹੜਾ ਪੰਥ ਕਹਿੰਦੇ ਰਹਿੰਦੇ, ਕਹਿੰਦੇ ਆ ਪੰਥ ਹੈ ਜਿਸ ਪੰਥ ਦੇ ਉੱਤੇ ਚੱਲਣਾ ਹੈ। ਮਨ ਅਰਪਿਓ ਹੋਮੇ ਤਜੋ, ਹਰੇਕ ਇਨਸਾਨ ਦੀ ਇੱਕ ਆਪਣੀ ਹਸਤੀ ਹੈ ਅਤੇ ਆਪਣੀ ਅਥਾਰਟੀ ਸਮਝਦਾ ਹੈ। ਦੁਨੀਆ ਦੇ ਵਿੱਚ ਜਦੋਂ ਸਾਡੇ ਉੱਤੇ ਕੋਈ ਦੂਸਰੀ ਅਥਾਰਟੀ ਹੁੰਦੀ ਹੈ ਉਦੋਂ ਅਸੀਂ ਉਸਨੂੰ ਹੈਪੀਲੀ ਐਕਸੈਪਟ ਨਹੀਂ ਕਰਦੇ, ਕਈ ਦਫ਼ਾ ਮਜਬੂਰੀ ਦੇ ਨਾਲ ਸਾਨੂੰ ਐਕਸੈਪਟ ਕਰਨੀ ਪੈਂਦੀ, ਹੈਪੀਲੀ ਐਕਸੈਪਟ ਨਹੀਂ ਕਰਦੇ। ਦੱਸੋ ਕਿਸ ਦੀ ਅਥਾਰਟੀ ਨੂੰ ਅਸੀਂ ਬਹੁਤ ਹੈਪੀਲੀ ਐਕਸੈਪਟ ਕਰਦੇ ਹਾਂ? ਕਿਸੇ ਦੀ ਅਥਾਰਟੀ ਨੂੰ ਅਸੀਂ ਹੈਪੀਲੀ ਐਕਸੈਪਟ ਨਹੀਂ ਕਰਦੇ, ਪਰ ਇੱਥੇ ਗੁਰੂ ਦੀ ਅਥਾਰਟੀ ਨੂੰ ਸ਼ਿਸ਼ ਜੋ ਹੈ ਉਹ ਪਿਆਰ ਕਰਦਾ ਹੈ। ਇਹ ਫਰਕ। ਮਹਾਰਾਜ ਜੀ ਨੇ ਇੱਕ ਸ਼ਬਦ ਲਿਖਿਆ ਨਾ, ਗੁਰੂ ਨਾਨਕ ਸਾਹਿਬ ਜੀ ਨੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ। ਕਹਿੰਦੇ ਮੈਂ ਵਿਕ ਗਿਆ ਹਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਨਸਾਨ ਵਿਕਦੇ ਸਨ, ਅਤੇ ਜਦੋਂ ਇਨਸਾਨ ਕੋਈ ਵਿਕ ਜਾਂਦਾ ਸੀ ਉਹਦੀ ਆਪਣੀ ਕੋਈ ਅਥਾਰਟੀ ਨਹੀਂ ਸੀ ਰਹਿ ਜਾਂਦੀ, ਉਹ ਸਲੇਬ ਬਣ ਜਾਂਦਾ ਸੀ। ਫਿਰ ਜੋ ਉਸਦਾ ਮਾਲਕ ਹੈ ਉਹ ਉਸ ਤੋਂ ਜੋ ਮਰਜ਼ੀ ਕਰਾਵੇ, ਸੌਣ ਦਵੇ ਨਾ ਦਵੇ, ਖਾਣ ਨੂੰ ਦਵੇ ਨਾ ਦਵੇ, ਕੱਪੜਾ ਦਵੇ ਨਾ ਦਵੇ, ਉਹ ਸਲੇਬ ਕੁਛ ਨਹੀਂ ਸੀ ਕਰ ਸਕਦਾ, ਕਿਉਂਕਿ ਉਹ ਉਸਨੇ ਖਰੀਦਿਆ ਹੁੰਦਾ ਸੀ। ਮਹਾਰਾਜ ਜੀ ਕਹਿੰਦੇ ਹਨ ਮੈਂ ਵੀ ਵਿਕਿਆ ਹੋਇਆ ਹਾਂ। ਗੁਰ ਕੀ ਬਚਨੀ ਹਾਟ ਬਿਕਾਨਾ, ਕਹਿੰਦੇ ਮੈਂ ਵੀ ਵਿਕ ਗਿਆ ਹਾਂ, ਹੁਣ ਮੇਰੀ ਆਪਣੀ ਕੋਈ ਹਸਤੀ ਨਹੀਂ। ਜਦੋਂ ਆਪਣੀ ਹਸਤੀ ਹੀ ਨਾ ਰਹੀ, ਪਰ ਉਹ ਜੋ ਸਲੇਵਰੀ ਸੀ ਉਸ ਦੇ ਵਿੱਚ ਸਲੇਬ ਕਦੇ ਖੁਸ਼ ਨਹੀਂ ਸੀ ਹੁੰਦਾ, ਉਸ ਸਲੇਵਰੀ ਨੂੰ ਸਲੇਬ ਕਦੇ ਹੈਪੀਲੀ ਐਕਸੈਪਟ ਨਹੀਂ ਸੀ ਕਰਦਾ, ਉਸ ਸਲੇਵਰੀ ਨੂੰ ਸਲੇਬ ਕਦੇ ਪਿਆਰ ਨਹੀਂ ਸੀ ਕਰਦਾ। ਅਤਿਅੰਤ ਦੁਖੀ ਹੁੰਦਾ ਸੀ, ਚਾਹੁੰਦਾ ਸੀ ਕਿ ਕਿਸ ਤਰ੍ਹਾਂ ਮੈਂ ਇਸ ਸਲੇਵਰੀ ਦੇ ਵਿੱਚੋਂ ਆਜ਼ਾਦ ਹੋ ਜਾਵਾਂ। ਪਰ ਇਹ ਸਲੇਵਰੀ ਐਸੀ ਹੈ, ਇਹ ਗੁਲਾਮੀ ਐਸੀ ਹੈ ਜਿੱਥੇ ਕਹਿੰਦੇ ਹਨ ਮੈਂ ਆਪਣੀ ਇੱਛਾ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਮੈਂ ਖੁਦ ਵਿਕ ਗਿਆ ਹਾਂ। ਉਦੋਂ ਲੋਕਾਂ ਨੂੰ ਜ਼ਬਰਦਸਤੀ ਪਕੜ ਕੇ ਵੇਚਿਆ ਜਾਂਦਾ ਸੀ, ਫੜ ਲਿਆ ਜਾਂਦਾ ਸੀ, ਫਸਾ ਲਿਆ ਜਾਂਦਾ ਸੀ, ਫਿਰ ਉਹਨਾਂ ਨੂੰ ਵੇਚਿਆ ਜਾਂਦਾ ਸੀ, ਕੁੱਟਿਆ ਮਾਰਿਆ ਜਾਂਦਾ ਸੀ, ਉਹਨਾਂ ਨੂੰ ਖਰੀਦਣ ਵਾਲੇ ਉਹਨਾਂ ਨੂੰ ਖਰੀਦ ਕੇ ਲੈ ਜਾਂਦੇ ਸਨ, ਫਿਰ ਉਹਨਾਂ ਦੀ ਪ੍ਰੋਪਰਟੀ ਹੁੰਦੀ ਸੀ ਔਰ ਉਸਦੇ ਵਿੱਚੋਂ ਨਿਕਲਣਾ ਭੱਜ ਜਾਣਾ ਚਾਹੁੰਦੇ ਸਨ। ਪਰ ਇਹ ਸਲੇਵਰੀ ਮੁਹੱਬਤ ਦੇ ਵਿੱਚ ਹੈ, ਪਿਆਰ ਦੇ ਵਿੱਚ, ਕਿਉਂਕਿ ਗੁਰੂ ਇਤਨਾ ਪਿਆਰਾ ਲੱਗਦਾ ਹੈ, ਇਤਨਾ ਮਹਾਨ ਹੈ। ਮਹਾਰਾਜ ਜੀ ਆਖਦੇ ਹਨ ਮੇਰਾ ਦਿਲ ਕਰਦਾ ਹੈ ਕਿ ਮੈਂ ਵਿਕ ਜਾਵਾਂ ਤੇਰੇ ਪਾਸ, ਤੂੰ ਮੇਰਾ ਸਾਹਿਬ ਹੋਵੇਂ, ਜੋ ਤੂੰ ਆਖੇ ਮੈਂ ਉਹੀ ਕਰਾਂ। ਮਹਾਰਾਜ ਜੀ ਆਖਦੇ ਹਨ ਜਿਤਨੀ ਦੇਰ ਤੱਕ ਤੁਹਾਡਾ ਰਿਸ਼ਤਾ ਅਜਿਹਾ ਨਹੀਂ ਹੈ, ਉਤਨੀ ਦੇਰ ਤੱਕ ਤੁਸੀਂ ਜੋ ਤੁਹਾਡਾ ਗਲਤ ਆਪਾ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਜਬ ਤੱਕ ਉਹ ਹਮ ਹੈ ਮੈਂ ਹਾਂ, ਉਹ ਹਸਤੀ ਖਲੋਤੀ ਹੈ ਉਦੋਂ ਤੱਕ ਫਿਰ ਅਸਲ ਹਸਤੀ ਦੇ ਦੀਦਾਰ ਨਹੀਂ ਹੋ ਸਕਦਾ। ਅਸਲ ਹਸਤੀ ਦੇ ਦੀਦਾਰਾਂ ਦੇ ਵਾਸਤੇ ਇਸ ਝੂਠੀ ਹਸਤੀ ਨੂੰ ਮਰਨਾ ਪਏਗਾ, ਔਰ ਹੋਰ ਕੋਈ ਵੀ ਰਿਸ਼ਤਾ ਸੰਭਵ ਨਹੀਂ ਹੈ ਜਿਸ ਦੇ ਸਾਹਮਣੇ ਇਹ ਮਰ ਸਕੇ। ਬੱਚਾ ਪੇਰੈਂਟਸ ਦੇ ਸਾਹਮਣੇ ਮਰ ਨਹੀਂ ਸਕਦਾ, ਆਪਣੀ ਹਸਤੀ ਨੂੰ ਤਿਆਗ ਨਹੀਂ ਸਕਦਾ, ਪੇਰੈਂਟਸ ਨੂੰ ਉਹ ਜਵਾਬ ਦੇ ਸਕਦਾ ਹੈ, ਬੇਸ਼ੱਕ ਪੋਲਾਈਟਲੀ ਦੇ ਦੇਵੇ, ਉਹਨਾਂ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਪਤੀ ਪਤਨੀ ਦਾ ਵੀ ਜੋ ਰਿਸ਼ਤਾ ਹੈ ਉਸ ਦੇ ਵਿੱਚ ਵੀ ਪਤਨੀ ਪਤੀ ਦੇ ਨਾਲ ਡਿਸਐਗਰੀ ਕਰ ਸਕਦੀ ਹੈ, ਪਤੀ ਪਤਨੀ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਭਰਾ ਭਰਾ ਦਾ ਰਿਸ਼ਤਾ ਹੈ, ਉੱਥੇ ਵੀ ਕੋਈ ਵੀ ਭਰਾ ਦੂਸਰੇ ਭਰਾ ਨੂੰ ਐਬਸੋਲੂਟਲੀ ਸਰੈਂਡਰ ਨਹੀਂ ਕਰ ਸਕਦਾ, ਦੋਨਾਂ ਦੀ ਆਪੋ ਆਪਣੀ ਅਥਾਰਟੀ ਹੈ, ਆਪੋ ਆਪਣੀ ਹਸਤੀ ਹੈ। ਸੋ ਸਾਡੀ ਦੁਨੀਆਂ 'ਚ ਕੋਈ ਵੀ ਅਜਿਹਾ ਰਿਸ਼ਤਾ ਨਹੀਂ ਹੈ ਜੋ ਰਿਸ਼ਤਾ ਸਾਡੇ ਲਈ ਇਹ ਗਰਾਊਂਡ ਬਣੇ ਕਿ ਜਿੱਥੇ ਅਸੀਂ ਆਪਣੀ ਹਸਤੀ ਨੂੰ ਮਿਟਾ ਸਕੀਏ, ਆਪਣੀ ਹਸਤੀ ਨੂੰ ਸਰੈਂਡਰ ਕਰ ਸਕੀਏ, ਆਪਣੇ ਆਪ ਨੂੰ ਵੇਚ ਦਈਏ,
تے وکی ہوئی چیز سمجھیے کہ ہن مالک میرا اے ہے، میری اپنی کوئی ہستی نہیں رہ گئی۔ گرو مہاراج جی کہندے ہن، من ارپیو ہومے تجو ات پنت جلائی، اپنا من تانو ارپن کرنا پینا ہے، اتے پھر ہر گرو دے وچن نو تانو سویکار کرنا پینا ہے، تسی کسے بھی وچن دی الگنا نہیں کر سکتے، وہ تہاڈا رائٹ ہی نہیں ہے، تہاڈا بالکل رائٹ نہیں ہے۔ گرو والوں ڈسپلن ملے گا، اور اس ڈسپلن نو توڑن دی تانو اتھارٹی نہیں، اپنا آپا مر گیا نا، اپنی ہون کوئی رہی نہیں گئی۔ اس ڈسپلن دے وچ چلدیاں، اس گرو دے وچنا دے آدھار دے چلدیاں، اپنی پھر زندگی کچھ نہیں رہ گئی، جو گرو دے وچن ہن، جو گرو دے فرمان ہن، جو گرو دا حکم ہے، اس نو کمانا ہے، صرف زندگی دا منورت صرف یہی رہ جاتا ہے۔ ایس ویلے ساڈی زندگی دا منورت جو ہے، وہ جو ساڈے من چاہتے ہن وہ ہے، جو سانو آلے دوالے انفلوئنسز ملتے ہیں وہ ہے، پر جدوں کوئی گرو دا ڈسائپل بن جاندا ہے، ادوں اس دا ایک ہی منورت ہوندا ہے کہ وہ اپنے گرو دے وچنا نو کماندا ہے، انہاں چ اسنوں نفع ہو جائے تاں بھی ٹھیک، نقصان ہو جائے تاں بھی ٹھیک، انہاں وچنا نو کماندیا ہوئے اس دی ڈیتھ بھی ہو جائے تاں بھی ٹھیک۔ اب ہم چلی ٹھاکر پہ ہار، اے ٹھاکر ہن میں تیرے سامنے آ کے ہار گئی، ہار مان لی، جو ہار مان لینا سرنڈر کر دیتا ہے، دوسرے دے قبضے چ آ جاتا ہے، دوسرے کی اتھارٹی۔ جب ہم سرن پربھو کی آئی راک پربھو پاوے مار، ہم تیری مرضی ہے پاوے تو مینو رکھ یا مار، دنیا چ کیڑا ایسا رشتہ ہے جس نو اسی ایک کہہ سکیے کہ تیری مرضی ہے، جدو مرضی مینو مار دے، اس کا ایک جھڑکا ماریا ہوا ایسا ہار نہیں سکتے، تے مار دینا تے بہت دور کی گل ہے۔ گرو مہاراج جی کہتے، صرف ایک گرو مہاپرش، گرو ستگرو ہی ایک ایسی ہستی ہے جو کہ تواڈے لیے وہ گراؤنڈ بنتی ہے، تانوں ہیلپ کرتی ہے، جس دے راہی تسی اپنی اس ہستی نو مار سکتے ہو، اور اس ہستی نو مارے تو بنا من نو شانتی نہیں آ سکتی، من نو ٹھنڈک نہیں مل سکتی، من نو ترپتی نہیں مل سکتی، جنما جنمانتر دے روگ اتے دکھ کشٹ جو ہن وہ جا نہیں سکتے۔ سنتاں نو جا کے بینتی کیتی کہ مینوں دسو اس پربھو نو ملن دا مارگ کی ہے، میں اس دے دیدار کرنے چاہنا ہاں، وہ کہندے بس مارگ یہی ہے، اپنا من گرو نو ارپن کر دے۔ اتے اپنی ہومے نو تیاگ دے، وہ تاں ہی پوسیبل ہو سکتا ہے جے اسی اس دی رضا دے وچ آ جائیے، جے اسی اس دی رضا دے وچ آ جائیے۔ کئی دفعہ سانو پتا ہوندا ہے کہ بھی آ گل گرو آشے انسار صحیح نہیں ہے، پر پھر بھی اسی کرتے ہیں کہ لوکاچاری رکھنی پی، لوکاچاری رکھنی پی، اوتھے اسی جانتے ہاں بھی گرو مہاراج اس گل نال سہمت نہیں ہن، پر اسی اس لائن نو کراس کر جانے ہاں، اس وچن دی الگنا کر جانے ہاں، اس نو ٹپ جانے ہاں، اپنی من مرضی اتنے استعمال کر جانے ہاں، اوتھے رشتہ ٹوٹ جانا، اوتھے سی گر جانے، کیونکہ اوتھے پھر اپنی ہستی لین دی، اپنی ہستی نے کہا کہ لوکاچاری جو ہے یہ نبھانی ہی پہے گی، تے ادروائز جو میری ہستی ہے وہ ڈینجر دے وچ ہے، وہ خطرے دے وچ ہے، انسیکیور فیل کرتا ہے، اوتھے جا کے وہ اس لائن نو کراس کر جاتا ہے، تے وہ لوکاچاری نبھا لیتا ہے۔ تے گرو دے بچن جو ہیں وہ لوکاچاری دے اگینسٹ ہیں، پر ہر لوب ار لوکاچار کہندے اس نو تینوں تیاگنا پے گا کہ لوگ کی کہندے ہیں، ہن تینوں اے سننا پے گا کہ گرو کی کہندا ہے، نہ کہ لوگ کی کہندے ہیں، تیرے گرو لوگ ہن یا گرو تیرا گرو ہے؟ دنیا کیاں وڈیائیاں تب نے آوے کام، بڑے شبد مہاراج جی نے بانی دے وچ اس پرتھائے لکھے ہیں، پھر تینوں ایک ہی رستہ لینا پینا ہے، لوکاں والوں تینوں اکھاں بھی کن بھی یہ سب کچھ بند کرنے پینے ہیں کہ وہ کی کہندے ہیں، وہ دیکھنا اور وہ سننا تینوں بند کرنا پینا۔ تو
ਅੱਜ ਦੇ ਕੀਰਤਨ ਦੇ ਵਿੱਚ ਇਹ ਉਪਦੇਸ਼ ਹੈ। ਅਗਰ ਅਸੀਂ ਆਪਣਾ ਆਪਾ ਪਹਿਚਾਨਣਾ, ਮੂਲ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਗੋਲ ਹੈ। ਕਿਤੇ ਉਸਨੂੰ ਬੁੱਝਣਾ ਆਖਿਆ ਹੈ, ਕਿਤੇ ਉਸਨੂੰ ਪਹਿਚਾਨਣਾ ਆਖਿਆ। ਔਰ ਉਸ ਦੇ ਉੱਤੇ ਮੈਂ ਫਿਰ ਥੋੜ੍ਹੀਆਂ ਜਿਹੀਆਂ ਬਾਣੀ ਦੀਆਂ ਉਹੀ ਲਾਈਨਾਂ ਰਿਪੀਟ ਕਰਦਿਆਂ, ਗੁਰੂ ਮਹਾਰਾਜ ਜੀ ਆਖਦੇ ਹਨ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ। ਹੁਣ ਅਗਰ ਅਸੀਂ ਅੱਜ ਤੱਕ ਆਪਣੇ ਮੂਲ ਨੂੰ ਨਹੀਂ ਬੁੱਝਿਆ, ਤੇ ਫਿਰ ਅਸੀਂ ਅੱਜ ਤੋਂ ਬਾਅਦ ਆਪਣੇ ਆਪ ਨੂੰ ਕੀ ਆਖਾਂਗੇ, ਦੱਸੋ ਕੀ ਆਖਾਂਗੇ। ਮਹਾਰਾਜ ਜੀ ਨੇ ਤੇ ਆਖ ਦਿੱਤਾ ਹੈ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ। ਅਸੀਂ ਕੀ ਆਖਾਂਗੇ ਆਪਣੇ ਆਪ ਨੂੰ? ਗੱਲ ਕਹਿਣ ਨੂੰ ਬਚ ਜਾਂਦੀ ਹੈ ਫਿਰ। ਮਹਾਰਾਜ ਜੀ ਆਖਦੇ ਹਨ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਨਾ ਪਾਕ ਅਤਿਲਥੀ ਗੰਦਾ। ਸੋ ਕੀ ਆਖਾਂਗੇ ਆਪਣੇ ਆਪ ਨੂੰ, ਸਾਫ ਸੁਥਰੇ ਜਾਂ ਨਾ ਪਾਕ? ਜੇ ਅਸੀਂ ਮੂਲ ਨੂੰ ਨਹੀਂ ਬੁੱਝਿਆ, ਅਸੀਂ ਤਾ ਜ਼ਿੰਦਗੀ ਨਾਪਾਕ ਰਹਾਂਗੇ ਔਰ ਨਾਪਾਕ ਹੀ ਹਨ। ਜੇ ਉਸਨੂੰ ਨਹੀਂ ਬੁੱਝਿਆ ਤੇ ਮਹਾਰਾਜ ਜੀ ਆਖਦੇ ਨੇ, ਬਿਨ ਬੂਝੇ ਵੱਡਾ ਫੇਰ ਪਿਆ ਆਵੇ ਜਾਈ, ਤੇ ਬਹੁਤ ਵੱਡਾ ਫੇਰ ਪਏਗਾ, 84 ਲੱਖ ਦੋ ਦੇ ਵਿੱਚੋਂ ਦੀ ਗੁਜ਼ਰਨਾ ਪਏਗਾ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਇਸ ਅਪਰਚੁਨਿਟੀ ਜੋ ਕਿ ਆਪਣੇ ਆਪ ਨੂੰ ਰਿਅਲਾਈਜ਼ ਕਰਨ ਦੀ ਹੈ, ਇਸ ਤੋਂ ਜੋ ਖੁੰਝ ਜਾਏ, ਕਹਿੰਦੇ ਫਿਰ ਬਾਰ ਬਾਰ ਆਈ ਜਾਏਗਾ, ਗਾਈ ਜਾਏਗਾ, ਦੁੱਖ ਪਾਏਗਾ। ਕਹਿੰਦੇ ਮੂਲ ਸੰਭਾਲੋ ਅਚੇਤ ਗਵਾਰਾ। ਕਹਿੰਦੇ ਉਹ ਗਵਾਰ, ਉਹ ਅਚੇਤ ਭਾਵ ਬੇਹੋਸ਼, ਆਪਣੇ ਮੂਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰ, ਆਪਣੇ ਮੂਲ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। ਔਰ ਸਾਧ ਸੰਗਤ ਜੀ, ਜਦੋਂ ਕੋਈ ਇਨਸਾਨ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਰਿਐਲਿਟੀ ਨੂੰ ਦੇਖ ਲੈਂਦਾ ਹੈ ਨਾ, ਜਾਣ ਲੈਂਦਾ ਹੈ, ਰਿਅਲਾਈਜ਼ ਕਰ ਲੈਂਦਾ ਹੈ, ਉਸ ਦੇ ਦੀਦਾਰ ਕਰ ਲੈਂਦਾ ਹੈ, ਉਸ ਦਾ ਜੋ ਆਨੰਦ ਹੈ, ਉਸ ਦੀ ਜੋ ਬਿਊਟੀ ਹੈ, ਉਸ ਦਾ ਜੋ ਐਕਸਪੀਰੀਅੰਸ ਹੈ, ਉਹ ਹਮੇਸ਼ਾ ਲਈ ਮਿਸਟਰੀ ਹੀ ਰਹਿ ਜਾਂਦਾ ਹੈ, ਕਿਉਂਕਿ ਉਹਨੂੰ ਕਿਸੇ ਨੂੰ ਦੱਸਿਆ, ਕੋਸ਼ਿਸ਼ ਕੀਤਿਆਂ ਵੀ ਦੱਸਿਆ ਨਹੀਂ ਜਾ ਸਕਦਾ। ਉਹ ਇਤਨਾ ਵੰਡਰਫੁਲ, ਉਹ ਇਸ ਤਰ੍ਹਾਂ ਹੈ, ਮਿਸਾਲ ਦੇਣ ਵਜੋਂ, ਜਿਸ ਤਰ੍ਹਾਂ ਇੱਕ ਬੈਗਰ ਨੂੰ ਇਹ ਪਤਾ ਚੱਲ ਜਾਏ ਕਿ ਉਹ ਤੇ ਸ਼ਹਿਜ਼ਾਦਾ ਹੈ, ਤੇ ਉਹ ਗਲੀਆਂ ਦੇ ਵਿੱਚ ਉਹ ਮੰਗਦਾ ਮੰਗਦਾ ਅਚਾਨਕ ਉਹ ਮਹੱਲਾਂ ਦੇ ਵਿੱਚ ਪਹੁੰਚ ਜਾਏ। ਇਹ ਸਿਰਫ ਇੱਕ ਸਿਮਲੀ ਹੈ, ਇੱਕ ਮੈਟਾਫੋਰ ਹੈ, ਜੋ ਥੋੜਾ ਜਿਹਾ ਉਸਨੂੰ ਕੰਪੇਅਰ ਕਰਨ ਦੇ ਵਾਸਤੇ ਵਰਤਿਆ ਜਾ ਸਕਦਾ ਹੈ। ਜਦੋਂ ਇਨਸਾਨ ਆਪਣੀ ਅਸਲੀਅਤ ਨੂੰ ਪਹਿਚਾਣਦਾ ਹੈ, ਉਦੋਂ ਉਹ ਇਨਲਾਈਟਨਡ ਹੁੰਦਾ ਹੈ, ਔਰ ਉਸ ਇਨਲਾਈਟਨਮੈਂਟ ਦੇ ਵਿੱਚ ਕੀ ਹੁੰਦਾ ਹੈ, ਇਸ ਸ਼ਬਦ ਚ ਮਹਾਰਾਜ ਨੇ ਦੱਸਿਆ ਹੈ ਕਿ ਸਭੇ ਆਸਾਂ ਪੂਰੀਆਂ। ਜਦੋਂ ਕੋਈ ਆਪਣਾ ਮਨ ਅਰਪਣ ਕਰ ਦਿੰਦਾ ਹੈ, ਮੋਮੇ ਨੂੰ ਤਿਆਗ ਦਿੰਦਾ ਹੈ, ਮਾਰ ਦਿੰਦਾ ਹੈ, ਤਾਂ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ, ਉਸ ਦੇ ਵਿੱਚੋਂ ਫਲ ਕੀ ਮਿਲਦਾ ਹੈ। ਆ ਉਸ ਨੂੰ ਗਾਈਏ ਔਰ ਕੀਰਤਨ ਸਮਾਪਤ ਹੋਏਗਾ। ਮਨ

ਤਖਤੋ ਚਵਰ ਦੇ ਮਾਲਿਕ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸਰਨ ਅੰਦਰ ਸੁਸ਼ੋਭਿਤ ਗੁਰੂ ਕੀ ਲਾਡਲੀ ਗੁਰੂ ਕੀ ਬਰੋਸਾਈ ਹੋਈ ਪਿਆਰੀ ਅਤੇ ਸਤਿਕਾਰ ਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਉਣ ਤੋਂ ਝਿਜਕਿਆ ਨਾ ਕਰੋ, ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਦੇਣ ਹੈ। ਇੱਕ ਵਾਰੀ ਫੇਰ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਬਰਮਿੰਘਮ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਉਪਰਾਲਾ ਕੀਤਾ, ਬੜਾ ਸ਼ਲਾਘਾਯੋਗ ਉਪਰਾਲਾ ਹੈ। ਇਸੇ ਤਰ੍ਹਾਂ ਇਹਦੇ ਨਾਲ ਨਾਲ ਜਿੱਥੇ ਗੁਰਮਤ ਦਾ ਪ੍ਰਚਾਰ ਵੱਧਦਾ, ਉੱਥੇ ਨਾਲ ਨਾਲ ਸੰਗੀਤ ਦਾ ਪ੍ਰਚਾਰ ਨਾਲ ਨਾਲ ਹੁੰਦਾ ਹੈ। ਅਸੀਂ ਦੇਖਦੇ ਹਾਂ, ਜਦੋਂ ਪਹਿਲਾਂ ਮੈਂ ਇੱਥੇ ਆਇਆ '69 ਵਿੱਚ, ਉਸ ਵੇਲੇ ਇੱਥੇ ਕੀਰਤਨੀਏ ਵੀ ਬੜੇ ਘੱਟ ਸੀ। ਬਰਮਿੰਘਮ ਵਿੱਚ ਸਿਰਫ ਰਸੀਆ ਜੀ ਹੁੰਦੇ ਸੀ, ਹੋਰ ਕੋਈ ਕੀਰਤਨੀਆ ਇੱਥੇ ਨੇੜੇ ਤੇੜੇ ਨਹੀਂ ਸੀ। ਖੈਰ, ਵਕਤ ਬਦਲਦਾ ਗਿਆ ਤੇ ਜਦੋਂ ਮੈਂ ਇੱਥੇ 1983 'ਚ ਆ ਕੇ ਰਿਹਾਇਸ਼ ਦਾ ਕੀਤਾ, ਤੇ ਉਸ ਵੇਲੇ ਸੰਗੀਤ ਦਾ ਪ੍ਰਚਾਰ ਬੜਾ ਘੱਟ ਸੀ। ਬੜਾ ਯਤਨ ਕੀਤਾ, ਉਸ ਯਤਨ ਦਾ ਫਲਸਰੂਪ ਅੱਜ ਅਸੀਂ ਦੇਖਦੇ ਹਾਂ, ਜਗ੍ਹਾ ਜਗ੍ਹਾ ਬੱਚਿਆਂ ਦੀਆਂ ਸੰਗੀਤ ਦੀਆਂ ਕਲਾਸਾਂ, ਕੋਈ ਵੀ ਦੇਖਦੇ ਹਾਂ, ਬੱਚਾ ਜੀ ਤਬਲਾ ਸਿੱਖਦਾ, ਆ ਬੱਚਾ ਜੀ ਗਾਣਾ ਸਿੱਖਦਾ। ਸੋ ਬੜੀ ਖੁਸ਼ੀ ਹੁੰਦੀ ਜਦੋਂ ਦੇਖੀਦਾ ਇਸ ਪ੍ਰਚਾਰ ਦੇ ਵਾਧੇ ਨੂੰ। ਵੁਲਵਰਹੈਂਪਟਨ ਵਿੱਚ ਸਵਰ ਧਵਨੀ ਸੋਸਾਇਟੀ ਦਾ ਅੱਗੇ ਕਦੀ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ ਦੇਖਿਆ, ਜਿੱਥੇ ਕਿ ਉੱਥੇ ਵੀ ਕਲਾਸਿਸ ਸ਼ੁਰੂ ਹੋਈਆਂ ਸੰਗੀਤ ਦੀਆਂ। ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜੇ ਇਹ ਸੰਗੀਤ ਦਾ ਪ੍ਰਚਾਰ ਇਸੇ ਤਰ੍ਹਾਂ ਹੁੰਦਾ ਹੈ। ਅਸੀਂ ਆਪਣੇ ਵੱਲੋਂ ਪੂਰਾ ਪੂਰਾ ਯਤਨ ਕਰਦੇ ਹਾਂ। ਹਰ ਸਾਲ ਅਸੀਂ ਰਵੀ ਮਿਊਜ਼ਿਕ ਕਾਲਜ ਵੱਲੋਂ ਸੰਗੀਤ ਦਾ ਪ੍ਰੋਗਰਾਮ ਕਰਿਆ ਕਰਦੇ ਹਾਂ, ਜਿਹੜਾ ਇਸ ਸਾਲ ਦਾ ਵੀ 27 ਅਪ੍ਰੈਲ ਨੂੰ ਅਸੀਂ ਕਰ ਰਹੇ ਹਾਂ, ਜਿੱਥੇ ਜਿਹੜੇ ਸਟੂਡੈਂਟਸ ਸੰਗੀਤ ਵਿੱਚ ਹਿੱਸਾ ਲੈਂਦੇ ਨੇ ਜਾਂ ਜਿਹੜੇ ਸੰਗੀਤ ਵਿੱਚ ਮਿਹਨਤ ਕਰਦੇ ਨੇ, ਤਬਲੇ ਵਾਲੇ, ਗਾਉਣ ਵਾਲੇ, ਸਿਤਾਰ ਵਾਲੇ, ਉਹਨਾਂ ਨੂੰ ਸਰਟੀਫਿਕੇਟਸ ਦਿੱਤੇ ਜਾਂਦੇ ਨੇ। ਔਰ ਸਾਨੂੰ ਚੰਡੀਗੜ੍ਹ ਸੰਗੀਤ ਸਮਿਤੀ ਵੱਲੋਂ MA ਤੱਕ ਦੀ ਡਿਗਰੀ ਦਾ ਪਰਮਿਸ਼ਨ ਹੈ, ਔਰ MA ਤੱਕ ਦੀ ਡਿਗਰੀ ਦੀ ਸਿਲੇਬਸ ਉਹਨਾਂ ਨੇ ਸਾਨੂੰ ਦਿੱਤੀ, ਕਿਉਂਕਿ MA ਦਾ ਜਿਹੜਾ ਫਾਈਨਲ ਈਅਰ ਜਿਹੜਾ ਹੈ ਉਸਦਾ ਐਗਜ਼ਾਮ ਉੱਥੇ ਜਾ ਕੇ ਦੇਣਾ ਪੈਂਦਾ, ਬਾਕੀ ਦੇ ਅਸੀਂ ਇੱਥੇ ਅਰੇਂਜ ਕਰਦੇ ਹਾਂ। ਸੋ ਇਸ ਪ੍ਰਚਾਰ ਨੂੰ ਵੇਖ ਕੇ, ਇਸ ਸ਼ੌਕ ਨੂੰ ਵੇਖ ਕੇ ਮਨ ਬੜਾ ਪ੍ਰਫੁੱਲਿਤ ਹੁੰਦਾ ਹੈ। ਤੋ ਇਸੇ ਤਰ੍ਹਾਂ ਇਹ ਸ਼ੌਕ ਬੱਚਿਆਂ ਦੇ ਅੰਦਰ, ਵੱਡਿਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਆਪ ਹੀ ਪੈਦਾ ਕਰਦੇ ਰਹਿਣ। ਗੁਰਮਤ ਨੇ ਰਾਗ ਨੂੰ ਪਹਿਲ ਦਿੱਤੀ ਹੈ, ਮਹੱਤਤਾ ਦਿੱਤੀ ਹੈ। ਹਜ਼ੂਰ ਨੇ ਰਾਗ ਪਹਿਲਾਂ ਲਿਖੇ ਤੋ ਬਾਣੀ ਬਾਅਦ ਵਿੱਚ ਲਿਖੀ। ਸੋ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਾ ਲਵਾਂ,

ਤੇ ਹੁਣ ਅਸੀਂ ਆਰੰਭ ਕਰਦੇ ਹਾਂ ਕੀਰਤਨ। ਸਭ ਤੋਂ ਪਹਿਲਾਂ ਆਪ ਜੀ ਦੀ ਸੇਵਾ ਚ ਰਾਗ ਜੈਤ ਸ੍ਰੀ ਰੱਖਣ ਦਾ ਯਤਨ ਕਰਾਂਗੇ। ਜੈਤ ਸ੍ਰੀ ਰਾਗ ਦੇ ਅੰਦਰ ਆਪ ਜੀ ਨੂੰ ਗੁਰਬਾਣੀ ਦੇ ਸ਼ਬਦ ਜੋ ਇਸੇ ਰਾਗ ਵਿੱਚ ਹਜ਼ੂਰ ਦੇ ਉਚਾਰਨ ਕੀਤੇ ਹੋਏ ਹਨ ਸੁਣਾਉਣ ਦਾ ਯਤਨ ਕਰਾਂਗੇ। ਆਸ ਹੈ ਆਪ ਇਸੇ ਤਰ੍ਹਾਂ ਪਿਆਰ ਨਾਲ ਸ਼ਰਮਨ ਕਰੋਗੇ।

ਨਾਨਕ ਗੁਰ ਖੋਏ ਹਮ ਪੰਗਾ, ਹਮ ਹੋਏ ਮਿਲ ਹੋਏ ਇੱਕ ਰੰਗਾ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਅਸੀਂ ਮਨਾ ਰਹੇ ਹਾਂ। ਸ਼ਹੀਦੀ ਪੁਰਬ ਅਸੀਂ ਹਰ ਸਾਲ ਮਨਾਉਂਦੇ ਹਾਂ ਅਤੇ ਹਰ ਸਾਲ ਮਨਾਉਂਦੇ ਰਹਾਂਗੇ। ਮੇਰੇ ਦਿਮਾਗ ਦੇ ਵਿੱਚ ਇੱਕ ਇਹ ਖਿਆਲ, ਇੱਕ ਇਹ ਜਗਿਆਸਾ ਪੈਦਾ ਹੋਈ ਕਿ ਗੁਰੂ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ, ਉੱਬਲ ਦੇ ਪਾਣੀ 'ਚ ਉਬਾਲਿਆ ਗਿਆ ਅਤੇ ਸੜਦੀ ਰੇਤਾ ਉਹਨਾਂ ਦੇ ਸੀਸ 'ਤੇ ਪਾਈ ਗਈ। ਹਿਊਮਨ ਫਾਰਮ ਵਿੱਚ ਇਹ ਕਿਸ ਤਰ੍ਹਾਂ ਪੋਸੀਬਲ ਹੈ, ਕੋਈ ਸ਼ਖਸ ਇਤਨੀ ਪੇਨ ਦੇ ਵਿੱਚ ਦੀ ਜਾ ਸਕੇ? ਵਟ ਮੇਡ ਹਿਮ ਗੋ ਥਰੂ ਆਲ ਦੈਟ? It is unimaginable thing so usda jo jawab hai wo guru arjan dev ji maharaj aap dende hain। guru arjan dev ji maharaj apne is shabd de vich ਜੋ ਵਿਚਾਰ ਦੀ ਲੜੀ ਸਾਡੀ ਆਪਣੇ ਆਪ ਨੂੰ ਲੱਭਣ ਦੀ, ਆਪਣੇ ਆਪ ਨੂੰ ਪਹਿਚਾਨਣ ਦੀ ਚੱਲ ਰਹੀ ਹੈ, ਉਹੀ ਆਧਾਰ ਹੈ, ਉਹੀ ਸਟਰੈਂਥ ਹੈ ਕਿ ਗੁਰੂ ਮਹਾਰਾਜ ਜੀ ਇਸ ਸਾਰੇ ਦੇ ਵਿੱਚ ਦੀ ਗੁਜ਼ਰ ਗਏ। ਮਹਾਰਾਜ ਜੀ ਨੇ ਇਸ ਸ਼ਬਦ ਦੀ ਲਾਈਨ ਦੇ ਵਿੱਚ ਆਖਿਆ ਹੈ, ਨਾਨਕ ਗੁਰ ਖੋਏ ਭਰਮ ਪੰਗਾ। ਕਹਿੰਦੇ ਹਨ ਗੁਰੂ ਨੇ ਮੇਰਾ ਜੋ ਭਰਮ ਸੀ ਉਹ ਤੋੜ ਦਿੱਤਾ। ਜਿਸ ਤਰ੍ਹਾਂ ਕੱਲ੍ਹ ਦੇ ਕੀਰਤਨਾਂ ਦੇ ਵਿੱਚ ਵੀ ਆਖਿਆ ਗਿਆ ਸੀ, ਜਬ ਲਗ ਟੂਟੇ ਨਾ ਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਐਸ ਲੌਂਗ ਵੀ ਲਿਵ ਇਨ ਦ ਇਲੂਜਨ, ਵੀ ਕੈਨ ਨੈਵਰ ਬੀ ਫਰੀ ਫਰੋਮ ਪੇਨ, ਫਰੋਮ ਸਫਰਿੰਗ, ਫਰੋਮ ਮਿਜ਼ਰੀਜ਼। ਐਂਡ ਦਿਸ ਇਜ ਬਿਯੋਂਡ ਅਵਰ thinking, beyond our imagination, that someone in human form can go through this much pain. But then how Guruji took all that the answer is ਗੁਰੂ ਮਹਾਰਾਜ ਜੀ ਨੇ ਆਪਣੇ ਆਪ ਨੂੰ ਪਹਿਚਾਣ ਲਿਆ ਸੀ। ਗੁਰੂ ਮਹਾਰਾਜ ਜੀ ਨੇ ਆਪਣੇ ਆਪੇ ਨੂੰ ਪਹਿਚਾਣ ਲਿਆ ਸੀ। ਗੁਰੂ ਮਹਾਰਾਜ ਜੀ ਨੂੰ ਇਹ ਪਤਾ ਲੱਗ ਗਿਆ ਸੀ, ਉਹ ਇਹ ਜਾਣਦੇ ਸਨ ਕਿ ਉਹ ਕੌਣ ਹਨ, ਕਿਉਂਕਿ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ। ਸੈਲਫ ਰਿਅਲਾਈਜੇਸ਼ਨ ਦੇ ਉੱਤੇ ਸਾਡੀ ਵਿਚਾਰ ਚੱਲ ਰਹੀ ਹੈ। ਇਹ ਸ਼ਬਦ ਇਤਨਾ ਇੱਕ ਪ੍ਰਫਾਊਂਡ ਸ਼ਬਦ ਹੈ, ਇਤਨੀ ਪ੍ਰਫਾਊਂਡਨੈਸ ਦੇ ਨਾਲ ਭਰਿਆ ਪਿਆ ਹੈ
ਜੋ ਕਿ ਇਹ ਐਕਸਪਲੇਨ ਕਰਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਫਾਊਂਡ ਹਿਜ਼ ਰੀਅਲ ਸੈਲਫ ਐਂਡ ਆਫਟਰ ਫਾਈਂਡਿੰਗ ਦ ਰੀਅਲ ਸੈਲਫ ਗੁਰੂ ਜੀ ਨੋਜ਼ ਕਿ ਉਹ ਜਿਹੜਾ ਮੇਰਾ ਸੈਲਫ ਹੈ, ਉਹ ਜਿਹੜੀ ਮੇਰੀ ਹੋਂਦ ਹੈ, ਨਾ ਉਹ ਮਰਤਾ ਨਾ ਹਮਦਰਦ, ਨਾ ਉਹ ਮਰ ਸਕਦਾ ਹੈ, ਇਸ ਕਰਕੇ ਨਾ ਹਮ ਡਰਿਆ, ਇਸ ਕਰਕੇ ਮੈਂ ਡਰਿਆ ਨਹੀਂ. ਦੇਰ ਇਜ਼ ਨੋ ਪੋਸੀਬਿਲਿਟੀ ਫਾਰ ਮੀ ਟੂ ਡਾਈ. ਨਾ ਉਹ ਮਰਤਾ ਨਾ ਹਮ ਡਰਿਆ. ਜਦ ਉਹ ਮਰ ਹੀ ਨਹੀਂ ਸਕਦਾ, ਜੋ ਮੈਂ ਹਾਂ ਉਹ ਮਰ ਹੀ ਨਹੀਂ ਸਕਦਾ, ਤਾਂ ਫਿਰ ਡਰ ਕਿਸ ਚੀਜ਼ ਦਾ? ਨਾ ਉਹ ਬਿਨਸੇ ਅਤੇ ਨਾ ਹੀ ਉਸਨੂੰ ਡਿਸਟਰੋਏ ਕੀਤਾ ਜਾ ਸਕਦਾ ਹੈ, ਉਸਦਾ ਕੁਛ ਵਿਗਾੜਿਆ ਜਾ ਸਕਦਾ ਹੈ, ਉਸਦੀ ਐਗਜ਼ਿਸਟੈਂਸ ਨੂੰ ਜੋ ਹੈ ਉਹ ਖਤਮ ਕੀਤਾ ਜਾ ਸਕਦਾ ਹੈ, ਜਿਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨਾ ਹਮ ਕੜਿਆ ਨਾ ਹੀ ਮੈਂ ਕੋਈ ਚਿੰਤਾ ਕੀਤੀ. ਆਈ ਵਾਜ਼ ਨਾਟ ਵਰੀਡ ਐਟ ਆਲ. ਅੱਗੇ ਕਹਿੰਦੇ ਹਨ ਨਾ ਉਹ ਨਿਰਧਨ, ਉਹ ਜੋ ਮੇਰਾ ਰੀਅਲ ਸੈਲਫ ਹੈ, ਨਾ ਉਹ ਨਿਰਧਨ ਹੈ ਨਾ ਉਹ ਗਰੀਬ ਹੈ, ਇਸ ਕਰਕੇ ਅਗਰ ਕੋਈ ਮੈਨੂੰ ਲਾਲਚ ਦੇਵੇ, ਕੋਈ ਆਫਰ ਕਰੇ, ਤੇ ਜਦ ਮੈਂ ਨਿਰਧਨ ਹਾਂ ਹੀ ਨਹੀਂ, ਤੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਕੋਈ ਆਫਰ ਮੈਂ ਐਕਸੈਪਟ ਨਹੀਂ ਕਰਾਂਗਾ. ਆਫਰ ਤੇ ਉਹੀ ਐਕਸੈਪਟ ਕਰਦਾ ਹੈ ਨਾ ਜੋ ਕਿਸੇ ਨਾ ਕਿਸੇ ਢੰਗ ਦੇ ਨਾਲ ਨਿਰਧਨ ਹੋਵੇ, ਤੇ ਕੋਈ ਉਸਨੂੰ ਕੋਈ ਬਹੁਤ ਵੱਡੀ ਆਫਰ ਦੇ ਦੇਵੇ. ਮਹਾਰਾਜ ਜੀ ਕਹਿੰਦੇ ਹਨ ਨਾ ਉਹ ਨਿਰਧਨ ਨਾ ਹਮ ਭੁੱਖੇ, ਇਸ ਕਰਕੇ ਹਮ ਭੁੱਖੇ ਨਹੀਂ, ਕਿਉਂਕਿ ਮੇਰਾ ਰੀਅਲ ਸੈਲਫ ਨਿਰਧਨ ਨਹੀਂ ਹੈ, ਉਹ ਮੇਰੀ ਇਨਰ ਰਿਚਨੈਸ ਨੂੰ ਕਹਿੰਦੇ. ਜਦੋਂ ਮੈਂ ਜਾਣ ਗਿਆ ਕਿ ਹਾਉ ਰਿਚ ਆਈ ਐਮ ਵਿਦ ਇਨ ਮਾਈ ਸੈਲਫ, ਇਸ ਕਰਕੇ ਦੇਰ ਵਾਜ ਨੋ ਹੰਗਰ ਲੈਫਟ ਬਿਹਾਈਂਡ, ਕੋਈ ਭੁੱਖ ਨਹੀਂ ਸੀ ਰਹਿ ਗਈ. ਫਿਰ ਉਹ ਆਖਦੇ ਹਨ ਨਾ ਉਸ ਦੁੱਖ ਨਾ ਹਮ ਕੋ ਦੁੱਖੇ. ਜਦੋਂ ਮੈਂ ਆਪਣੇ ਰੀਅਲ ਸੈਲਫ ਨੂੰ ਆਪਣੇ ਅੰਦਰ ਜਾ ਕੇ ਪਾਇਆ ਕਿ ਉਸਦੀ ਨੇਚਰ ਇਹ ਹੈ ਕਿ ਉਸਨੂੰ ਕੋਈ ਦੁੱਖ ਨਹੀਂ ਹੈ, ਉਸਨੂੰ ਦੁਖਾਇਆ ਜਾ ਹੀ ਨਹੀਂ ਸਕਦਾ, ਚਾਹੇ ਤੱਤੀਆਂ ਤਵੀਆਂ ਤੇ ਬਿਠਾਲ ਦਿਓ, ਚਾਹੇ ਅੱਗ ਚ ਉਬਾਲ ਦਿਓ, ਚਾਹੇ ਸਾੜ ਦਿਓ, ਪੇਨ ਕੈਨ ਨਾਟ ਟੱਚ ਦ ਰੀਅਲ ਸੈਲਫ. ਪੇਨ ਉੱਥੇ ਤੱਕ ਪਹੁੰਚਦੀ ਹੀ ਨਹੀਂ. ਸੋ ਜਿਸ ਸੈਲਫ ਰਿਅਲਾਈਜੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਸੈਲਫ ਦੀ ਐਗਜ਼ਾਮਪਲ ਸਾਡੇ ਸਾਹਮਣੇ ਗੁਰੂ ਅਰਜਨ ਦੇਵ ਜੀ ਰੱਖ ਰਹੇ ਹਨ ਕਿ ਉਹ ਜੋ ਸਾਡਾ ਰੀਅਲ ਸੈਲਫ ਹੈ, ਜੋ ਸਾਡਾ ਆਪਣਾ ਆਪਾ ਹੈ, ਕਹਿੰਦੇ ਉਹ ਪੇਨ ਫਰੀ ਹੈ, ਉਹ ਇਤਨਾ ਦੂਰ ਹੈ ਪੇਨ ਤੋਂ, ਇਹਨਾਂ ਤਮਾਮ ਚੀਜ਼ਾਂ ਤੋਂ, ਕਿ ਉੱਥੇ ਪੇਨ ਪਹੁੰਚ ਹੀ ਨਹੀਂ ਸਕਦਾ. ਨਾ ਉਸ ਦੁੱਖ ਨਾ ਹਮਕੋ ਦੁੱਖੇ, ਇਸ ਕਰਕੇ ਹਮਕੋ ਕੋਈ ਦੁੱਖ ਹੀ ਨਹੀਂ ਹੈ. ਗੁਰੂ ਮਹਾਰਾਜ ਜੀ ਨੂੰ ਕੋਈ ਦੁੱਖ ਨਹੀਂ ਲੱਗਾ. ਅੱਗੇ ਚੱਲਦੇ ਹਨ, ਕਹਿੰਦੇ ਆਫਟਰ ਫਾਈਂਡਿੰਗ ਮਾਈ ਰੀਅਲ ਸੈਲਫ ਆਈ ਰਿਅਲਾਈਜ਼ ਦੈਟ ਦੇਰ ਇਜ਼ ਨੋ ਵਨ ਹੂ ਕੈਨ ਕਿਲ ਇਟ ਡਿਸਟਰੋਏ ਇਟ, ਅਵਰ ਨਾ ਕੋ ਮਾਰਨ ਵਾਲਾ, ਹੋਰ ਕੋਈ ਵੀ ਇਸਨੂੰ ਮਾਰਨ ਵਾਲੀ ਹਸਤੀ ਸ਼ਕਤੀ ਨਹੀਂ ਹੈ. ਜੀਓ ਹਮਾਰਾ, ਕਹਿੰਦੇ ਮੇਰਾ ਇਹ ਜਿਹੜਾ ਸੈਲਫ ਹੈ ਇਹ ਹਮੇਸ਼ਾ ਹੀ ਜੀਏਗਾ, ਹਮੇਸ਼ਾ ਜੀਏਗਾ. ਜੀਓ ਹਮਾਰਾ ਜੀਓ ਦੇਨ ਹਾਰਾ. ਅੱਗੇ ਚੱਲਦੇ ਹਨ, ਨਾ ਉਸ ਬੰਧਨ ਨਾ ਹਮ ਬਾਂਧੇ, ਕਹਿੰਦੇ ਉਸ ਸੈਲਫ ਨੂੰ ਕੋਈ ਵੀ ਬੰਧਨ ਨਹੀਂ ਹੈ. ਹਾਂ, ਜਿਹੜਾ ਫੇਕ ਸੈਲਫ ਹੈ, ਸੂਡੋ ਸੈਲਫ ਹੈ, ਜਿਹੜਾ ਅਸੀਂ ਬਣਾਇਆ ਹੋਇਆ ਸੈਲਫ ਹੈ, ਉਹ ਤੇ ਅਨੇਕਾਂ ਬੰਧਨਾਂ ਦੇ ਵਿੱਚ ਹੈ, ਬੰਧਨ ਹੀ ਬੰਧਨ ਹਨ. ਅਸੀਂ ਉਤਨੀ ਦੇਰ ਤੱਕ ਬੰਧਨ ਚ ਹਾਂ ਜਿਤਨੀ ਦੇਰ ਤੱਕ ਅਸੀਂ ਆਪਣਾ ਰੀਅਲ ਸੈਲਫ ਨਹੀਂ ਟਰੇਸ ਕੀਤਾ. ਰੀਅਲ ਸੈਲਫ ਨੂੰ, ਰੀਅਲ ਆਪੇ ਨੂੰ ਕੋਈ ਵੀ ਬੰਧਨ ਨਹੀਂ ਹੈ. ਇਟ ਇਜ਼ ਐਬਸੋਲੂਟਲੀ ਫਰੀ. ਨਾ ਉਸ ਬੰਧਨ ਨਾ ਹਮ ਬੰਧੇ, ਇਸ ਕਰਕੇ ਮੈਨੂੰ ਵੀ ਬੰਨਿਆ ਨਹੀਂ ਜਾ ਸਕਦਾ. ਗੁਰੂ ਅਰਜਨ ਦੇਵ ਜੀ ਨੂੰ
कैदखाने दे विच पान दे बावजूद भी गुरु अर्जन देव जी ए कहंदे हन कोई मेनू बन नहीं सकदा, ना उस बंधन ना हम बांधे, ना उस धंधा ना हम तांदे। एक होर बड़ी मजेदार गल है कि उसनू कोई धंधा करने की लोड़ नहीं है, इस करके मेनू भी किसी धंधे की चिंता नहीं, क्योंकि वो अपने आप च कंप्लीट है। उसकी जिहड़ी होंद है वो अपने आप च एब्सोल्युटली कंप्लीट है। ना उस धंधा ना हम तांदे, ना उस मैल ना हमको मैला, उस मेरे सेल्फ नू कोई भी मैल नहीं है, इमैक्यूलेट है, एब्सोल्यूट प्योर है, स्पॉटलेस है, कोई भी मैल नहीं है सुख, ना उस मैल ना हमको मैला। इंसान मैल तो रहत उदों ही हुंदा है जदों वो अपने मैल तो रहत सेल्फ नू डिस्कवर कर ले। ना उस मैल ना हमको मैला, उस आनंद त हम सद केला। कहिंदे ओ जिहड़ा मेरा रियल सेल्फ है वो हमेशा ही आनंद च बलिस्क रहिंदा है, दैट इज वाई आई एम ऑलवेज इन ए स्टेट विच वी कैन कॉल प्लेफुलनेस। सो इवन ऑन सिटिंग ऑन दैट हॉट प्लेट बीइंग बॉइल्ड इन द बॉइलिंग वाटर, गुरु अर्जन देव जी स्टेट ऑफ माइंड वॉज वेरी प्लेफुल इन द एक्सटेसी इन द ब्लिस। वाई? क्योंकि दैट वॉज द ट्रू सेल्फ इन विच गुरु अर्जन देव जी वॉज लिविंग। कहते हैं उस अनंत हम सद केला, ना उस सोच ना हमको सोचा। कहते ना उन्हों कोई सोच है, चिंता फिक्र है। जब मेरा रियल सेल्फ ऐसा है कि उन्हें कोई सोच ही नहीं है, फिर मैनू भी कोई सोच नहीं है, वे प्रवाह। असी उतनी देर तक फिक्रां च हां सोचां च हां जितनी देर तक असी अपने रियल सेल्फ च नहीं गए। ना उस लेप ना हमको पोचा, ना उस भूख ना हमको तृष्णा। उसनू कोई भुख नहीं है, भुख के कारण ही तृष्णा होंगी है, तो फिर कहते सानू भी तृष्णा नहीं है। ना उस भूख ना हमको तृष्णा, जा ओ निर्मल ता हम जचना। कहते जब ओ निर्मल है मेरा अपना आपा, मेरी असल होंद, मेरा असल सेल्फ, वो एब्सोल्यूटली इमैक्यूलेट है, निर्मल है, इस करके कहते मेरी इनर ब्यूटी जड़ी है वो बहुत जच रही है, मैं जच रहा हां, खूबसूरती है। क्यों? कि मेरा इनर जो है, जो मेरा सेल्फ है, कहते वो बिल्कुल निर्मल है। जाओ निर्मल ता हम जचना। अखीर चल के कहते हम किछ नाही, जो मैं कुछ सोचता सी कि को मैं हां, मेरी कुछ हस्ती है। जिस तरह भगत रविदास जी के शब्द चाहता ना, जब हम होते तब तू ना, जदों तक असी हां मैं हां उदों तक फिर तू नहीं। गुरु अर्जन देव जी उस अवस्था च सन जिथे जाके जब हम होते वो गल खत्म हो चुकी सी। हुण की कहंदे हन, हम किछ नाही, कहंदे मैं हां ही कुछ नहीं, मेरी अपनी सेपरेट ना कोई आइडेंटिटी है, ना कोई मेरी सेपरेट एग्जिस्टेंस है, मैं एग्जिस्ट नहीं कर रहा। हम किछ ना ही, मैं कुछ भी नहीं है। जब मैं हां ही नहीं, जो चीज है ही नहीं उन्हें दुख किवें लगे, जो चीज है ही नहीं उसनू किवें बंधन च पाया जाएगा, जो चीज है ही नहीं उसनू किवें साड़िया जा सकता है, अते जो है उसनू साड़िया जा नहीं सकता। वो शुद्ध अकाल पुरख वाहिगुरु है, वो शुद्ध परमात्मा है, वो निराकार है, वो आत्मा है, वो जोत है। हुण जोत नू कोई साड़ सकता है? रब्बी जोत नू कोई बर्न कर सकता है? उसनू कोई कट सकता है? कहंदे हम किस नाही, एक है वही, आगे पाछे एको सोई, अगे पिछे
ਇੱਕ ਉਹੀ ਉਹ ਹੈ ਜੋ ਤਮਾਮ ਖੰਡਾਂ ਬ੍ਰਹਮੰਡਾਂ ਦੇ ਵਿੱਚ ਵਿਆਪਕ ਹੈ, ਮੇਰੇ ਵਿੱਚ ਵੀ ਹੈ, ਸਭਨਾਂ ਦੇ ਵਿੱਚ ਵੀ ਹੈ। ਹਮ ਕਿਛ ਨਾ ਹੀ ਇੱਕ ਹੈ, ਉਹੀ ਆਗੇ ਪਾਛੇ ਇੱਕੋ ਸੋਈ। ਅਖੀਰ ਚ ਫਿਰ ਉਹੀ ਗੱਲ ਆ ਗਈ ਕਿ ਜਿਤਨੀ ਦੇਰ ਤੱਕ ਭਰਮ ਨਹੀਂ ਟੁੱਟਦਾ, ਸਾਡਾ ਇਹ ਇਲੂਜਨ ਨਹੀਂ ਖਤਮ ਹੁੰਦਾ, ਅਸੀਂ ਇਸ ਸਲੀਪ ਦੇ ਵਿੱਚੋਂ ਨਹੀਂ ਨਿਕਲਦੇ, ਨੀਂਦ ਦੇ ਵਿੱਚੋਂ ਨਹੀਂ ਨਿਕਲਦੇ ਕਿ ਮੈਂ ਕੁਛ ਹਾਂ, ਮੈਂ ਆਹ ਹਾਂ, ਮੈਂ ਆਹ ਹਾਂ, ਮੈਂ ਆਹ। ਸਾਡੇ ਤੇ ਬਹੁਤ ਸਾਰੇ ਲੇਬਲਸ ਲੱਗੇ ਹੋਏ ਹਨ ਅਤੇ ਅਸੀਂ ਉਹਨਾਂ ਲੇਬਲਸ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ। ਫਾਰ ਐਗਜ਼ਾਮਪਲ, ਅਸੀਂ ਮਿਰਰ ਦੇ ਸਾਹਮਣੇ ਖੜੇ ਹੁੰਦੇ ਹਾਂ ਨਾ, ਮਿਰਰ ਦੇ ਸਾਹਮਣੇ ਖੜੇ ਹੋ ਕੇ ਸਾਡੀ ਆਪਣੀ ਜੇ ਪਰਸਨੈਲਿਟੀ ਦਿਸਦੀ ਹੈ, ਅਸੀਂ ਕਹਿੰਦੇ ਆਹ ਮੈਂ ਹਾਂ। ਪਰ ਇਹ ਤੇ ਸਿਰਫ ਇੱਕ ਖੋਲ ਹੈ, ਇੱਕ ਭਾਂਡਾ ਹੈ, ਵਸਤੂ ਤੇ ਅੰਦਰ ਕੋਈ ਹੋਰ ਹੈ। ਇਹ ਤੇ ਇੱਕ ਮਕਾਨ ਹੈ, ਮਕਾਨ ਹੋਰ ਚੀਜ਼ ਹੁੰਦੀ ਹੈ, ਮਕਾਨ ਚ ਰਹਿਣ ਵਾਲਾ ਹੋਰ ਹੁੰਦਾ ਹੈ। ਲੇਕਿਨ ਜੇ ਮਕਾਨ ਚ ਰਹਿਣ ਵਾਲਾ ਹੀ ਕਹਿਣਾ ਸ਼ੁਰੂ ਕਰ ਦੇਵੇ ਮੈਂ ਮਕਾਨ ਹਾਂ, ਸਰੀਰ ਮਕਾਨ ਹੈ ਅਤੇ ਇਸ ਦੇ ਅੰਦਰ ਜੋ ਰੀਅਲ ਸੈਲਫ ਹੈ ਉਹ ਮਕਾਨ ਦੇ ਅੰਦਰ ਰਹਿਣ ਵਾਲਾ ਹੈ, ਪਰ ਹੁਣ ਸਾਨੂੰ ਮਕਾਨ ਦੇ ਅੰਦਰ ਰਹਿਣ ਵਾਲੇ ਦਾ ਨਹੀਂ ਪਤਾ ਕਿ ਉਹ ਅਸਲੀਅਤ ਦੇ ਵਿੱਚ ਉਹੀ ਹੈ ਜੋ ਕਿ ਜੋ ਕੁਛ ਵੀ ਹੈ, ਪਰ ਅਸੀਂ ਮਕਾਨ ਨੂੰ ਕਹਿੰਦੇ ਹਾਂ ਮੈਂ ਹਾਂ, ਸਰੀਰ ਨੂੰ ਕਹਿੰਦੇ ਹਾਂ ਮੈਂ ਹਾਂ। ਫਿਰ ਉਸ ਉੱਤੇ ਅਨੇਕਾਂ ਕਿਸਮ ਦੇ ਲੇਬਲਸ ਲੱਗ ਜਾਂਦੇ ਹਨ, ਸੋਸਾਇਟੀ ਲਗਾਉਂਦੀ ਹੈ। ਅਸੀਂ ਹਰੇਕ ਲੇਬਲ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਜਾਂਦੇ। ਪ੍ਰੋਫੈਸ਼ਨ ਦੇ ਲੇਬਲਸ ਹਨ, ਕਾਸਟ ਦੇ ਲੇਬਲਸ ਹਨ, ਨੈਸ਼ਨੈਲਿਟੀਜ਼ ਦੇ ਲੇਬਲਸ ਹਨ, ਪਾਵਰ ਦੇ ਲੇਬਲਸ ਹਨ, ਅਨੇਕਾਂ ਲੇਬਲਸ ਹਨ। ਦੈਨ ਵੀ ਸੇ ਆਈ ਐਮ ਦਿਸ, ਆਈ ਐਮ ਦੈਟ, ਆਈ ਐਮ ਦਿਸ, ਆਈ ਐਮ ਦੈਟ, ਆਈ ਐਮ ਦਿਸ, ਆਈ ਐਮ ਦੈਟ, ਬਟ ਦੈਟ ਇਜ਼ ਆਲ ਅਨਟਰੂ। ਉਹ ਇਲੂਜਨ ਹੈ, ਰਿਐਲਿਟੀ ਨਹੀਂ ਹੈ। ਗੁਰੂ ਬਾਬਾ ਜੀ ਕਹਿੰਦੇ ਹਨ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਮੈਨੂੰ ਦਿਖਾ ਦਿੱਤਾ ਹੈ ਕਿ ਮੈਂ ਕੌਣ ਹਾਂ। ਜਿਸ ਤਰ੍ਹਾਂ ਮੈਂ ਕੱਲ ਬੈਗਰ ਦੀ ਐਗਜ਼ਾਮਪਲ ਦਿੱਤੀ ਸੀ, ਇੱਕ ਬਾਦਸ਼ਾਹ ਦਾ ਬੱਚਾ ਬੈਗਰ ਬਣ ਗਿਆ ਕਿਸੇ ਕਾਰਨ, ਹੁਣ ਆਪਣੇ ਆਪ ਨੂੰ ਬੈਗਰ ਹੀ ਸਮਝੀ ਜਾਂਦਾ ਹੈ, ਲੇਕਿਨ ਕਿਸੇ ਇੱਕ ਅਜਿਹੇ ਸ਼ਖਸ ਨੂੰ ਪਤਾ ਹੈ ਉਸ ਰਾਜ ਦਾ ਕਿ ਇਹ ਬੈਗਰ ਨਹੀਂ ਹੈ, ਇਹ ਤੇ ਪ੍ਰਿੰਸ ਹੈ। ਹੁਣ ਉਹੀ ਸ਼ਖਸ ਉਸ ਦਾ ਉਹ ਪਰਮ, ਜੋ ਪਰਮ ਚ ਉਹ ਰਹਿ ਰਿਹਾ ਹੈ, ਉਸਨੂੰ ਤੋੜ ਸਕਦਾ ਹੈ, ਹੋਰ ਕੋਈ ਤੋੜ ਨਹੀਂ ਸਕਦਾ। ਸੋ ਜਿਸਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੈ ਕਿ ਅਸੀਂ ਕੀ ਹਾਂ, ਕਿਉਂਕਿ ਅਨੇਕਾਂ ਜਨਮਾਂ ਦੇ ਵਿੱਚੋਂ, ਅਨੇਕਾਂ ਫੋਰਮਸ ਦੇ ਵਿੱਚ ਦੀ ਅਸੀਂ ਗੁਜ਼ਰਦੇ ਆਏ ਹਾਂ, ਗੁਜ਼ਰਦੇ ਆਏ ਹਾਂ, ਤੇ ਅਨੇਕਾਂ ਕਿਸਮ ਦੇ ਲੇਬਲ ਸਾਡੇ ਉੱਤੇ ਲੱਗਦੇ ਰਹੇ ਹਨ। ਅਸੀਂ ਆਪਣੇ ਆਪ ਨੂੰ ਕੁਛ ਹੋਰ ਸਮਝਣ ਲੱਗ ਪਏ ਹਾਂ, ਸਰੀਰ ਨੂੰ ਅਸੀਂ ਸਮਝਣ ਲੱਗ ਪਏ ਕਿ ਇਹ ਮੈਂ ਹਾਂ, ਅਗਰ ਇਹ ਮਰ ਜਾਏਗਾ ਤੇ ਮੈਂ ਮਰ ਜਾਵਾਂ, ਇਹ ਜ਼ਿੰਦਾ ਹੈ ਤੇ ਮੈਂ ਜ਼ਿੰਦਾ ਹਾਂ। ਗੁਰੂ ਮਹਾਰਾਜ ਜੀ ਕਹਿੰਦੇ ਨਹੀਂ, ਇਹ ਤੁਹਾਡਾ ਪਰਮ ਹੈ। ਨਾਨਕ ਗੁਰ ਹੋਏ ਬ੍ਰਹਮ ਭੰਗਾ। ਕੱਲ ਦੇ ਸ਼ਬਦ ਦੇ ਵਿੱਚ ਕਬੀਰ ਸਾਹਿਬ ਆਪਣੇ ਗੁਰੂਦੇਵ ਦੇ ਪਾਸ ਆਉਂਦੇ ਹਨ ਕਿ ਮੈਨੂੰ ਦੱਸੋ ਮੈਂ ਕੌਣ ਹਾਂ, ਉਹ ਲੱਭਣਾ ਚਾਹੁੰਦੇ ਹਨ ਕਿ ਮੈਨੂੰ ਇਹ ਸਮਝਾਓ ਮੈਂ ਕੌਣ ਹਾਂ, ਕਿਸਨੇ ਮੈਨੂੰ ਬਣਾਇਆ ਹੈ। ਤੇ ਜਿਸਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੋਏਗਾ ਨਾ ਕਿ ਅਸੀਂ ਕੌਣ ਹਾਂ, ਹੋਰ ਕੋਈ ਕਿਵੇਂ ਜਾਣ ਸਕਦਾ ਹੈ। ਜਿਸਨੇ ਸਾਨੂੰ ਬਣਾਇਆ ਹੈ ਉਹੀ ਗੁਰੂ ਦਾ ਰੋਲ ਅਦਾ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰੂ ਦਾ ਰੋਲ ਅਦਾ ਕਰਦਾ ਹੈ। ਅੱਜ ਮੈਂ ਆਪ ਜੀ ਦੀ ਸੇਵਾ ਚ ਇਹ ਚੀਜ਼ ਅਰਜ਼ ਕਰਾਂ, ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ ਸਾਡੀ ਜੋ ਸਮਝ ਹੈ, ਅਸੀਂ ਕਹਿੰਦੇ ਹਾਂ ਗੁਰੂ ਸਾਹਿਬ 500-600 ਸਾਲ ਪਹਿਲਾਂ ਆਏ, ਪਰ ਗੁਰੂ ਬਾਬਾ ਜੀ ਦੀ ਬਾਣੀ ਨੂੰ ਥੋੜਾ ਧਿਆਨ ਨਾਲ ਪੜਿਆ ਕਰੋ ਤੇ ਗੁਰੂ ਬਾਬਾ ਜੀ ਦੀ ਬਾਣੀ ਆਖਦੀ ਹੈ ਗੁਰਦੇਵ ਆਦ ਜੁਗਾਦ ਜੁਗ ਜੁਗ। ਜਿਹੜਾ ਗੁਰੂਦੇਵ ਹੈ ਨਾ, ਇਹ 500 ਸਾਲ ਪਹਿਲਾਂ ਨਹੀਂ ਹੋਇਆ। ਗੁਰਦੇਵ ਆਦ ਜੁਗਾਦ ਜੁਗ ਜੁਗ, ਜਿਹੜਾ ਗੁਰੂਦੇਵ ਹੈ
ਉਹ ਆਦ ਤੋਂ ਹੈ, ਭਾਵ ਜਦੋਂ ਤੋਂ ਇਹ ਰਚਨਾ ਸ਼ੁਰੂ ਹੋਈ ਹੈ ਉਦੋਂ ਤੋਂ ਵਾਹਿਗੁਰੂ ਹੈ ਤੇ ਵਾਹਿਗੁਰੂ ਹੀ ਗੁਰੂ ਹੈ। ਜਦੋਂ ਤੋਂ ਜੁਗ ਜੁਗਾਂਤਰ ਸ਼ੁਰੂ ਹੋਏ ਹਨ ਉਦੋਂ ਤੋਂ ਗੁਰਦੇਵ ਹੈ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਪਰਮ ਪਰਮੇਸ਼ਵਰ, ਗੁਰਦੇਵ ਹੀ ਪਰਮੇਸ਼ਵਰ ਹੈ। ਨਾਨਕ ਜੁਗ ਜੁਗ ਗੁਰ ਗੋਪਾਲਾ, ਕਹਿੰਦੇ ਜਿਹੜਾ ਗੁਰੂ ਗੋਪਾਲ ਹੈ ਉਹ ਜੁਗਾਂ ਜੁਗਾਂਤਰਾਂ ਤੋਂ ਹੈ, ਉਹ ਹੁਣ ਨਹੀਂ। ਸੁਖਮਨੀ ਸਾਹਿਬ ਚ ਵੀ ਅਸੀਂ ਪੜ੍ਹਦੇ ਹਾਂ ਨਾ, ਆਦ ਗੁਰ ਏ ਨਵੇਂ ਜੁਗਾਂਤ ਗੁਰ ਏ ਨਵੇਂ, ਜੋ ਜੁਗਾਂ ਜੁਗਾਂਤਰਾਂ ਤੋਂ ਗੁਰੂ ਹੈ ਉਸਨੂੰ ਮੇਰੀ ਨਮਸਕਾਰ ਹੈ। ਸਤਿਗੁਰੇ ਨਵੇਂ ਸ੍ਰੀ ਗੁਰੂਦੇਵ ਏ ਨਵੇਂ। ਤੇ ਗੁਰੂ ਮਹਾਰਾਜ ਜੀ ਆਖਦੇ ਹਨ ਉਹੀ ਪਰਮਾਤਮਾ ਜਿਸ ਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੈ ਕਿ ਅਸੀਂ ਕੌਣ ਹਾਂ। ਅਤੇ ਜਿਸ ਤਰ੍ਹਾਂ ਉਹ ਬੈਗਰ ਨੂੰ ਜੋ ਜਾਣਦਾ ਹੈ ਕਿ ਇਹ ਬੈਗਰ ਨਹੀਂ ਹੈ, ਇਹ ਬਾਦਸ਼ਾਹ ਦਾ ਲੜਕਾ ਹੈ, ਪਰਮਾਤਮਾ ਹੀ ਗੁਰੂ ਦੇ ਸਰੂਪ ਦੇ ਵਿੱਚ ਆ ਕੇ ਸਾਨੂੰ ਸਮਝਾਉਂਦਾ ਹੈ ਕਿ ਤੁਸੀਂ ਜੋ ਸਮਝੀ ਬੈਠੇ ਹੋ ਆਪਣੇ ਆਪ ਨੂੰ ਉਹ ਨਹੀਂ ਹੋ, ਤੁਸੀਂ ਜੋ ਹੋ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਅਸੀਂ ਫਿਰ ਕੀ ਹਾਂ? ਅਸੀਂ ਆਹ ਹਾਂ ਜੋ ਅਸੀਂ ਇਸ ਸ਼ਬਦ ਦੇ ਵਿੱਚ ਸੁਣਿਆ ਹੈ, ਜੋ ਗੁਰੂ ਅਰਜਨ ਦੇਵ ਜੀ ਨੇ ਡਿਸਕਵਰ ਕੀਤਾ ਆਪਣਾ ਰੀਅਲ ਸੈਲਫ, ਕਿ ਨਾ ਉਹ ਮਰਤਾ ਨਾ ਹਮ ਡਰਿਆ। ਡਰ ਉਦੋਂ ਖਤਮ ਹੁੰਦਾ ਹੈ ਜਦੋਂ ਜਾ ਕੇ ਇਹ ਪਤਾ ਲੱਗ ਜਾਏ ਕਿ ਮੈਂ ਮਰਨ ਵਾਲੀ ਚੀਜ਼ ਨਹੀਂ। ਚਿੰਤਾ ਉਦੋਂ ਖਤਮ ਹੁੰਦੀ ਹੈ ਜਦੋਂ ਇਹ ਪਤਾ ਚੱਲ ਜਾਏ ਕਿ ਮੇਰਾ ਨੁਕਸਾਨ ਕਦੇ ਹੋ ਹੀ ਨਹੀਂ ਸਕਦਾ। ਗਰੀਬੀ ਤੋਂ ਇਨਸਾਨ ਉਦੋਂ ਮੁਕਤ ਹੁੰਦਾ ਹੈ ਜਦੋਂ ਉਸਨੂੰ ਪਤਾ ਚੱਲ ਜਾਏ ਕਿ ਮੈਂ ਆਪਣੇ ਆਪ ਦੇ ਵਿੱਚ ਤਮਾਮ ਸਰਵ ਸ਼ਕਤੀਆਂ ਦਾ ਮਾਲਕ ਹਾਂ, ਮੇਰੇ ਅੰਦਰ ਸਭ ਕੁਝ ਹੈ। ਨਾ ਹਮ ਨਿਰਧਨ, ਨਾ ਉਹ ਨਿਰਧਨ, ਨਾ ਹਮ ਭੁੱਖੇ। ਸੋ ਆਪ ਜੀ ਦੀ ਸੇਵਾ ਦੇ ਵਿੱਚ ਇਹ ਸ਼ਬਦ ਮੈਂ ਇਸ ਕਰਕੇ ਰੱਖਣਾ ਚਾਹਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕੁਰਬਾਨੀ ਦਿੱਤੀ ਅਸੀਂ ਉਸਨੂੰ ਹਰ ਸਾਲ ਯਾਦ ਕਰਦੇ ਹਾਂ। ਬਟ ਵੈਰੀ ਆਫਨ ਵੀ ਰੇਜ਼ ਦਿਸ ਕੁਐਸਚਨ ਦੈਟ ਹਾਊ ਕੈਨ ਏ ਪਰਸਨ ਗੋ ਥਰੂ ਸੋ ਮਚ ਪੇਨ, ਵਟ ਮੇਡ ਗੁਰੂ ਅਰਜਨ ਦੇਵ ਜੀ ਗੋ ਥਰੂ ਆਲ ਦੈਟ। ਸੋ ਦ ਆਂਸਰ ਇਜ ਬਿਕੋਜ਼ ਗੁਰੂ ਅਰਜਨ ਦੇਵ ਜੀ ਵਾਜ਼ ਸੈਲਫ ਰਿਅਲਾਈਜ਼ਡ ਬੀਂਗ, ਇਨਲਾਈਟਨਡ ਬੀਂਗ, ਐਂਡ ਬਿਕੋਜ਼ ਆਫ ਸੈਲਫ ਰਿਅਲਾਈਜ਼ੇਸ਼ਨ ਹੀ ਫਾਊਂਡ ਇਸ ਟਰੂ ਸੈਲਫ, ਅਤੇ ਉਸ ਟਰੂ ਸੈਲਫ ਦੇ ਗਿਆਨ ਦੇ ਕਾਰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਤਮਾਮ ਤਸੀਹਾਂ ਦੇ ਵਿੱਚੋਂ ਦੀ ਜਾ ਸਕੇ, ਕਿਉਂਕਿ ਉਹਨਾਂ ਦੀ ਅਸਲੀਅਤ ਹੀ ਕੁਛ ਹੋਰ ਸੀ। ਸਾੜਨ ਵਾਲੇ ਕਿਸੇ ਹੋਰ ਚੀਜ਼ ਨੂੰ ਸਾੜ ਰਹੇ ਸਨ, ਕਿਉਂਕਿ ਉਹ ਵਹਿਮ ਦੇ ਵਿੱਚ ਸਨ, ਭਰਮ ਦੇ ਵਿੱਚ ਸਨ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਗੁਰੂ ਅਰਜਨ ਦੇਵ ਜੀ ਕੌਣ ਹਨ। ਸੋ ਇਸ ਸ਼ਬਦ ਤੋਂ ਅਖੀਰ ਦੇ ਵਿੱਚ ਜਾ ਕੇ ਗੁਰੂ ਬਾਬਾ ਜੀ ਸਿੱਟਾ ਨਿਕਾਲਦੇ ਹਨ ਕਿ ਨਾਨਕ ਗੁਰ ਖੋਏ ਭਰਮ ਪੰਗਾ, ਗੁਰੂ ਨੇ ਮੇਰੇ ਸਾਰੇ ਭਰਮ ਆਪ ਜੋ ਹਨ ਉਹ ਭੰਗ ਕਰ ਦਿੱਤੇ, ਤੋੜ ਦਿੱਤੇ। ਹਮ ਓਏ ਮੈਂ ਤੇ ਉਹ ਮਿਲ ਕੇ, ਹਮ ਓਏ ਮਿਲ ਹੋਏ ਇੱਕ ਰੰਗਾ, ਮੈਂ ਔਰ ਰੱਬ ਇੱਕ ਹੋ ਗਏ ਹਾਂ। ਹੁਣ ਸਾਨੂੰ ਅਗਰ ਕੋਈ ਆਖੇ ਵੀ ਤੂੰ ਰੱਬ ਹੈ, ਅਸੀਂ ਉਸਨੂੰ ਬਿਲੀਵ ਨਹੀਂ ਕਰ ਸਕਦੇ, ਕਿਉਂਕਿ ਅਸੀਂ ਭਰਮ ਚ ਹਾਂ। ਅਸੀਂ ਆਖ ਸਕਦੇ ਮੈਂ ਔਰ ਰੱਬ, ਜਿਸ ਤਰ੍ਹਾਂ ਬੈਗਰ ਨੂੰ ਕੋਈ ਆਖੇ ਤੂੰ ਤੇ ਬਾਦਸ਼ਾਹ ਦਾ ਲੜਕਾ ਹੈ, ਉਹ ਕਹੇ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਬੈਗਰ ਔਰ ਬਾਦਸ਼ਾਹ ਦਾ ਲੜਕਾ, ਮੈਂ ਪ੍ਰਿੰਸ, ਹਾਊ ਕੈਨ ਦਿਸ ਬੀ ਪੋਸੀਬਲ। ਇਸੇ ਤਰ੍ਹਾਂ ਅਗਰ ਸਾਨੂੰ ਕੋਈ ਆਖੇ ਕਿ ਤੁਸੀਂ ਸਭ ਪਰਮਾਤਮਾ ਬੈਠੇ ਹੋ, ਵੀ ਵਿਲ ਨਾਟ ਬਿਲੀਵ ਦੈਟ। ਅਸੀਂ ਆਖਾਂਗੇ ਮੈਂ ਤੇ ਇੱਕ ਇਨਸਾਨ ਹਾਂ, ਮੈਂ ਪਰਮਾਤਮਾ ਕਿਵੇਂ ਹੋ ਸਕਦਾ, ਮੈਂ ਤੇ ਇੱਕ ਛੋਟਾ ਜਿਹਾ ਕ੍ਰੀਚਰ ਹਾਂ, ਮੈਂ ਪਰਮਾਤਮਾ ਕਿਵੇਂ ਹੋ ਸਕਦਾ। ਇਹ ਭਰਮ ਹੈ। ਗੁਰੂ ਆ ਕੇ ਸਾਡੇ ਇਸ ਭਰਮ ਨੂੰ ਤੋੜਦਾ ਹੈ, ਉਸ ਭਰਮ ਨੂੰ ਖਤਮ ਕਰਦਾ ਹੈ, ਉਸ ਇਲੂਜਨ ਨੂੰ, ਉਸ ਇਲੂਜਨ ਚੋਂ ਸਾਨੂੰ ਬਾਹਰ ਕੱਢਦਾ ਹੈ ਤੇ ਸਾਡੀ ਰਿਐਲਿਟੀ ਸਾਨੂੰ ਦਿਖਾਲਦਾ ਹੈ ਕਿ ਤੁਸੀਂ ਕੌਣ ਹੋ, ਕਿਉਂਕਿ ਉਸੇ ਨੂੰ ਹੀ ਪਤਾ ਹੈ। ਔਰ ਜਿਨ੍ਹਾਂ ਜਿਨ੍ਹਾਂ ਨੇ ਇਸ ਚੀਜ਼ ਨੂੰ ਲੱਭਿਆ ਹੈ, ਬਹੁਤ ਇੰਟਰਸਟਿੰਗਲੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਇਸ ਚੀਜ਼ ਨੂੰ ਫਿਰ ਬਿਆਨ ਕੀਤਾ ਹੈ। ਇਹ ਸ਼ਬਦ ਮੈਂ ਆਪ ਜੀ ਨੂੰ ਗੁਰੂ ਅਰਜਨ ਦੇਵ ਜੀ ਦਾ ਸੁਣਾਇਆ ਹੈ, ਇੱਕ ਵਾਰੀ ਫਿਰ ਸੁਣੋ। ਉਹ ਕਹਿੰਦੇ ਹਨ ਜੋ ਮੇਰਾ ਅਸਲ ਆਪਾ ਹੈ, ਜੋ ਮੇਰੀ ਅਸਲ ਹੋਂਦ ਹੈ, ਜੋ ਮੇਰੀ ਰੀਅਲ
ਸੈਲਫ ਹੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮਕੋ ਦੁੱਖੇ, ਅਵਰ ਨਾ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਨ ਹਾਰਾ, ਨਾ ਉਸ ਬੰਧਨ ਨਾ ਹਮ ਬੰਧ, ਨਾ ਉਸ ਧੰਦਾ ਨਾ ਹਮ ਤਾਂਦੇ, ਨਾ ਉਸ ਮੈਲ ਨਾ ਹਮਕੋ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ। ਮੇਰੇ ਲਈ ਹਮੇਸ਼ਾ ਖੇਡ ਹੀ ਖੇਡ ਹੈ ਲਾਈਫ, ਕਿਉਂਕਿ ਮੇਰੀ ਐਕਚੁਅਲ ਜੋ ਨੇਚਰ ਹੈ ਉਹੀ ਬਲਿਸਫੁਲਨੈਸ ਵਿੱਚ ਹੈ। ਉਸ ਅਨੰਤ ਹਮ ਸਦਕੇਲਾ, ਨਾ ਉਸ ਸੋਚ ਨਾ ਹਮਕੋ ਸੋਚਾ, ਨਾ ਉਸ ਲੇਪ ਨਾ ਹਮਕੋ ਪੋਚਾ, ਨਾ ਉਸ ਭੂਖ ਨਾ ਹਮਕੋ ਤ੍ਰਿਸ਼ਨਾ, ਜਾਓ ਨਿਰਮਲ ਤਾਂ ਹਮ ਜਚਨਾ, ਹਮ ਕਿਛ ਨਾਹੀਂ। ਜਿਸ ਦਿਨ ਅਸੀਂ ਵੀ ਇਹ ਜਾਣ ਜਾਵਾਂਗੇ ਕਿ ਜੋ ਕੁਛ ਅਸੀਂ ਆਪਣੇ ਲਈ ਸਮਝਦੇ ਹਾਂ ਕਿ ਅਸੀਂ ਆਹ ਹਾਂ, ਦੈਟ ਇਜ਼ ਨਾਟ ਟਰੂ, ਅਸੀਂ ਕੁਛ ਵੀ ਨਹੀਂ ਹਾਂ, ਉਹ ਆਪ ਹੀ ਆਪ ਹੈ, ਹਮ ਕਿਛ ਨਾਹੀਂ, ਇੱਕ ਹੈ ਉਹੀ, ਆਗੇ ਪਾਛੇ ਇੱਕੋ ਸੋਈ, ਉਸ ਦਿਨ ਅਸੀਂ ਆਪਣੇ ਆਪ ਨੂੰ ਜਾਣਾਂਗੇ। ਉਸ ਤੋਂ ਪਹਿਲਾਂ ਅੰਦਾਜ਼ਾ ਲਗਾਓ ਕਿ ਸਾਡੀ ਹਾਲਤ ਕੀ ਹੈ, ਕਿ ਅਸੀਂ ਆਪਣੇ ਆਪ ਨੂੰ ਜਾਣਦੇ ਹੀ ਨਹੀਂ ਹਾਂ ਕਿ ਅਸੀਂ

ਸੋ ਇਸੇ ਐਕਸਪੀਰੀਅੰਸ ਨੂੰ ਜਦੋਂ ਕਬੀਰ ਜੀ ਨੇ ਐਕਸਪੀਰੀਅੰਸ ਕੀਤਾ ਤਾਂ ਉਹ ਵੀ ਬੜਾ ਬਹੁਤ ਹੈਰਾਨ ਹੋਏ। ਕਬੀਰ ਜੀ ਹੈਰਾਨ ਹੋ ਕੇ ਸ਼ਬਦ ਲਿਖਦੇ ਹਨ, ਨਾ ਇਹ ਮਾਨਸ, ਅਸੀਂ ਕਹਿੰਦੇ ਹਾਂ ਆਈ ਐਮ ਹਿਊਮਨ ਬੀਇੰਗ, ਮੈਂ ਮਾਨਸ ਹਾਂ, ਬਟ ਕਬੀਰ ਸੇਸ ਨਾ ਇਹ ਮਾਨਸ, ਇਹ ਤੇ ਮਾਨਸ ਵੀ ਨਹੀਂ ਹੈ, ਹਿਊਮਨ ਬੀਇੰਗ ਤੇ ਅਸੀਂ ਇਸ ਫਾਰਮ ਨੂੰ ਆਖਦੇ ਹਾਂ ਨਾ, ਪਰ ਜਿਸ ਫਾਊਂਡੇਸ਼ਨ ਦੇ ਉੱਤੇ ਇਹ ਫਾਰਮ ਖੜੀ ਹੈ, ਐਗਜ਼ਿਸਟ ਕਰਦੀ ਹੈ, ਉਹ ਜੋ ਐਨਰਜੀ ਹੈ ਜਾਂ ਲਾਈਫ ਕਰੰਟ ਹੈ ਵਿਚ ਇਸ ਮੇਕਿੰਗ ਇਟ ਹੈਪਨ, ਕਹਿੰਦੇ ਉਹ ਤੇ ਮਾਨਸ ਨਹੀਂ ਨਾ ਹੈ, ਉਹ ਮਾਨਸ ਨਹੀਂ ਹੈ, ਉਹ ਹਿਊਮਨ ਨਹੀਂ ਹੈ, ਨੀਦਰ ਇਟਸ ਮੇਲ ਨੋਰ ਇਟਸ ਫੀਮੇਲ, ਨਾ ਇਹ ਮਾਨਸ। ਆਫਟਰ ਰਿਅਲਾਈਜ਼ਿੰਗ ਦ ਟਰੂ ਸੈਲਫ, ਕਬੀਰ ਸੇਜ਼ ਨਾ ਇਹ ਮਾਨਸ, ਨਾ ਇਹ ਦੇਓ, ਨਾ ਇਹ ਕੋਈ ਦੇਵੀ ਦੇਵਤਾ ਹੈ, ਨਾ ਇਹ ਜਤੀ ਕਹਾਵੇ ਸੇ ਹੋ, ਕਈ ਬਣ ਜਾਂਦੇ ਹਨ ਜਤੀ, ਆਪਣੇ ਆਪ ਤੇ ਲੇਬਲ ਲਗਾ ਲੈਂਦੇ ਕਿ ਮੈਂ ਜਤੀ ਹਾਂ, ਕਬੀਰ ਜੀ ਕਹਿੰਦੇ ਨੇ ਇਹ ਜਤੀ ਵੀ ਨਹੀਂ, ਇਹ ਗ੍ਰਿਸਤੀ ਵੀ ਨਹੀਂ ਹੈ, ਜਤੀ ਵੀ ਨਹੀਂ, ਨਾ ਇਹ ਜਤੀ ਕਹਾਵੇ ਸੇ ਹੋ, ਨਾ ਇਹ ਜੋਗੀ, ਨਾ ਅਧੂਤਾ, ਨਾ ਇਸ ਮਾਏ, ਨਾ ਕਹੂੰ ਪੂਤਾ, ਮੇਰੇ ਟਰੂ ਸੈਲਫ ਦੀ ਨਾ ਕੋਈ ਮਾਂ ਹੈ, ਨਾ ਕੋਈ ਪੁੱਤਰ ਹੈ, ਨਾ ਇਸ ਮਾਏ, ਨਾ ਕਹੂੰ ਪੂਤਾ, ਜੋ ਕੁਸਚਨ ਮੇਰੇ ਤੋਂ ਪੁੱਛਿਆ ਗਿਆ ਹੈ, ਕਬੀਰ ਜੀ ਹੈਜ਼ ਆਲਰੇਡੀ ਰੇਜ਼ਡ ਦੈਟ ਕੁਸਚਨ, ਸਵਾਲ ਪੁੱਛਿਆ ਹੈ ਵੇਅਰ ਡਜ਼ ਇਟ ਐਗਜ਼ਿਸਟ ਵਿਦ ਇਨ ਦ ਬਾਡੀ। ਕਬੀਰ ਜੀ ਆਪ ਇਸ ਗੱਲ ਲਈ, ਇਸ ਮਿਸਟਰੀ ਲਈ ਸਵਾਲ ਉਠਾਉਂਦੇ ਹਨ ਬਾਣੀ ਦੇ ਵਿੱਚ, ਇਹ ਆ ਮੰਦਰ ਮੈਂ ਕੌਣ ਵਸਾਈ, ਆ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਚ ਕੌਣ ਰਹਿੰਦਾ ਹੈ, ਐਸ ਵਾਰ ਐਸ ਕਿ ਕਿੱਥੇ ਰਹਿੰਦਾ ਹੈ। ਬਾਣੀ ਕਹਿੰਦੀ ਹੈ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਇਹ ਸਾਰੀ ਦੀ ਸਾਰੀ ਕਾਇਆ ਦਾ ਕੋਈ ਇੱਕ ਐਸਾ ਪੁਆਇੰਟ ਨਹੀਂ ਜਿੱਥੇ ਉਹ ਨਹੀਂ, ਬਟ ਉਹਨੂੰ ਲੋਕਲਾਈਜ਼ ਨਹੀਂ ਕੀਤਾ ਜਾ ਸਕਦਾ ਕਿਸੇ ਜਗ੍ਹਾ ਕਿ ਉਹ ਇੱਥੇ ਹੀ ਹੈ, ਕਿਉਂਕਿ ਫਿਰ ਤਾਂ ਉਸਨੂੰ ਅਸੀਂ ਲੋਕਲਾਈਜ਼ ਕਰ ਦਿੱਤਾ ਕਿ ਉਹ ਇੱਥੇ ਹੈ, ਉਹ ਤੇ ਇੱਥੇ ਵੀ ਹੈ ਔਰ ਉਹਨਾਂ ਗੈਲੈਕਸੀ ਚ ਵੀ ਹੈ ਜਿਨ੍ਹਾਂ ਤੱਕ ਇਨਸਾਨ ਦੀ ਹਾਲੇ ਅਪਰੋਚ ਵੀ ਨਹੀਂ ਹੋਈ, ਫਿਰ ਉਸਨੂੰ ਅਸੀਂ ਲੋਕਲਾਈਜ਼ ਕਿਵੇਂ ਕਰ ਦਈਏ, ਉਹ ਕੋਈ ਲੋਕਲਾਈਜ਼ ਕਰਨ ਵਾਲੀ ਚੀਜ਼ ਨਹੀਂ ਹੈ ਜੋ ਅਸੀਂ ਕਹਿ ਦਈਏ ਉਹ ਇਸ ਜਗ੍ਹਾ ਚ ਰਹਿੰਦਾ। ਹਾਂ, ਉਸਨੂੰ ਸੁਰਤੀ ਅਨੁਭਵ ਕਰਦੀ ਹੈ, ਲੇਕਿਨ ਹੈ ਉਹ ਬਾਡੀ ਦੇ ਪੂਰੇ ਸਰੀਰ ਦੇ ਇੱਕ ਇੱਕ ਜ਼ਰਰੇ ਜ਼ਰਰੇ ਚ, ਇੱਕ ਇੱਕ ਸੈੱਲ ਦੇ ਵਿੱਚ ਸਮਾਇਆ ਹੋਇਆ। ਕਬੀਰ ਸਾਹਿਬ ਆਪ ਵੰਡਰ ਕਰਦੇ ਹਨ, ਇਹ ਮੰਦਰ ਮੈਂ ਕੌਣ ਵਸਾਈ, ਇਹ ਮੰਦਰ ਮੈਂ ਕੌਣ ਵਸਾਈ, ਤੰਗ ਕਾ ਅੰਤ ਨਾ ਕਉ ਪਾਈ, ਕਹਿੰਦੇ ਨਾ ਇਹ ਗ੍ਰਹੀ ਨਾ ਉਦਾਸੀ, ਕਹਿੰਦੇ ਮੇਰਾ ਰੀਅਲ ਸੈਲਫ ਨਾ ਗ੍ਰਸਤੀ ਹੈ, ਨਾ ਉਦਾਸੀ ਹੈ, ਨਾ ਇਹ ਗ੍ਰਹੀ ਨਾ ਉਦਾਸੀ, ਨਾ ਇਹ ਰਾਜ ਨਾ ਭੀਖ ਮੰਗਾਸੀ, ਨਾ ਇਹ ਰਾਜਾ ਹੈ ਤੇ ਨਾ ਇਹ ਭਿਖ ਮੰਗਾ ਬੈਗਰ ਹੈ, ਨਾ ਇਸ ਪਿੰਡ ਨਾ ਰੱਖ ਤੂੰ ਰਾਤੀ, ਕਹਿੰਦੇ ਇਹਨੂੰ ਕਿਵੇਂ ਕਹਿ ਸਕਦੇ ਹੋ ਕਿ ਆਈ ਐਮ ਹਿਊਮਨ ਫਾਰਮ, ਆਈ ਐਮ ਹਿਊਮਨ ਬੀਇੰਗ, ਸਮ ਪੀਪਲ ਸੇ ਦੈਟ, ਇਫ ਯੂ ਆਸਕ ਵਾਟ ਆਰ ਯੂ, ਯੂ ਵਿਲ ਸੇ ਆਈ ਐਮ ਹਿਊਮਨ ਬੀਇੰਗ, ਪਰ ਲੁੱਕ ਐਟ ਦ ਗੁਰਬਾਣੀ ਸਟੇਟਮੈਂਟ, ਉਹ ਕਹਿੰਦੇ ਨਾ ਇਸ ਪਿੰਡ, ਨਾ ਇਸ ਦਾ ਕੋਈ ਸਰੀਰ ਹੈ, ਨੀਦਰ ਇਟ ਹੈਜ਼ ਅ ਬਾਡੀ ਨੋਰ ਇਟ ਹੈਜ਼ ਬਲੱਡ, ਨਾ ਇਸ ਦਾ ਕੋਈ ਪਿੰਡ ਹੈ, ਸਰੀਰ ਹੈ, ਨਾ ਇਸ ਦੇ ਅੰਦਰ ਕੋਈ ਬਲੱਡ ਹੈ, ਨਾ ਇਸ ਪਿੰਡ ਨਾ ਰਖਤੂ ਰਾਤੀ, ਨਾ ਇਹ ਬ੍ਰਾਹਮਣ, ਨਾ ਇਹ ਖਾਤੀ, ਨਾ ਇਹ ਬ੍ਰਾਹਮਣ ਹੈ, ਨਾ ਇਹ ਖੱਤਰੀ ਹੈ, ਇਸ ਦੀ ਕੋਈ ਜ਼ਾਤ ਨਹੀਂ ਹੈ। ਅਸੀਂ ਆਪਣੇ ਆਪ ਤੇ ਲੇਬਲਸ ਲਗਾਏ ਹਨ, ਅਸੀਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਹਾਂ ਕਿ ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ, ਦੈਟ ਇਜ਼ ਆਲ ਫਾਲਸ, ਦੈਟ ਇਜ਼ ਆਲ ਅਨਟਰੂ, ਇਲੂਜਨ, ਪਰ ਉਹ ਕਹਿੰਦੇ ਹਨ ਇਹਦੀ ਕੋਈ ਵੀ ਜ਼ਾਤ ਨਹੀਂ ਹੈ, ਕਿਉਂਕਿ ਉਹ ਇੱਕ ਹੀ ਹੈ, ਸਭਨਾਂ ਦੇ ਵਿੱਚ ਹੈ ਔਰ ਹਰ ਜਗ੍ਹਾ ਦੇ ਵਿੱਚ ਹੈ, ਤੇ ਉਸਦੀ ਜ਼ਾਤ ਦਾ ਉਸੇ ਨੂੰ ਹੀ ਪਤਾ ਹੈ ਉਸਦੀ ਜ਼ਾਤ ਕੀ ਹੈ, ਔਰ ਸਾਡੀ ਵੀ ਸਭਨਾਂ ਦੀ ਜ਼ਾਤ ਉਹੀ ਹੈ ਜੋ ਉਸਦੀ ਜ਼ਾਤ ਹੈ, ਕਿਉਂਕਿ ਉਹੀ ਸਾਡੇ ਵਿੱਚ ਹੈ। ਨਾ ਇਹ ਬ੍ਰਾਹਮਣ, ਨਾ ਇਹ ਖਾਤੀ, ਨਾ ਇਹ ਤਪਾ ਕਹਾਵੇ ਸ਼ੇਖ,
ना ए कोई तपा है, ना ए शेख है, ना ए जीवे ना मरता देख, ना ए जींदा है ते ना ही इसनु किसी ने मरता देखा है, वो आप ही जानता फिर वो की है, उसकी कोई एक्सप्लेनेशन नहीं, वो मिस्ट्री ऑफ द मिस्ट्रीज है, उस मिस्ट्री नु कोई जान नहीं सकता। कहंदे ना ए जीवे ना मरता देख, इस मरते को जे कोई रोवे, कहते जो कोई बंदा मर जाता है ना तो वह सोचते हैं कि यह मर गया, कहते उन्होंने नहीं पता कि जो चीज पहला जिंदा सी वह हूं भी उतना ही जिंदा है, सिर्फ जड़ा मकान सी वह टह गया है, पर मकान दे विच रहन वाला होर मकान चले जाएगा, जो होर मकान चले जाएगा, मकान बदलिया जाएगा, लेकिन मकान जो जिंदा सी कहते रो क्यों रहे हो, रो क्यों रहे हो, तो हूं भी जिंदा है उतना ही, किसी और मकान चोएगा ना। ए जीवे ना मरता देख, इस मरते को जे कोई रोवे, जो रोवे अपनी पत खोवे, कहंदे वो अपनी पत खोंदा है, तो वो रोई जा रहा है कि वो मर गया पर वो जिंदा है, वो तो उसे दी तो हासो ही नहीं होनी है, जो रोवे सोई पत खोवे। अखीर कबीर साहब कहंदे गुर प्रसाद मैं डगरो पाया, फिर गुरु की गल आ जाती है कि गुरु की कृपा दे नाल ए राज ए रस्ता मैनु प्राप्त होया, क्योंकि गुरु नु पता है मैं की हां, और गुरु ही ए सीक्रेट रिवील कर सकता है, और गुरु ही इस सीक्रेट नु रिवील करन दे दरम्यान जड़े जड़े ऑब्स्टेकल्स हन, जड़ियां मुश्किलातां हन, उन्हां नु टैकल कर सकता है। कहंदे हन गुर प्रसाद मैं डगरो पाया, गुरु की कृपा दे नाल कहंदे ए अपना रियल सैल्फ रियलाइज करन तो बाद की हो गया, जन्म मरण दो मिटवाए, जन्म मरण मेरे दोने खत्म हो गए, क्योंकि रियल सेल्फ ना जमदा है ना मरदा है। जितनी देर तक मैं अपने आप नू शरीर समझदा हां, शरीर दिया इच्छावां हन, वासनावां हन, तृष्णावां हन, मोह ममता है, उतनी देर तक मैं आंदा हां और जाना हां। जदों रियल सेल्फ असल आपा चीनिया गया, असल आपा पहचानिया गया, कहंदे जन्म मरण दो मिटवाया, फौरन कहंदे मेरा जन्म मरण खत्म हो गया। तो अखीर च आखदे हन कहो कबीर ए राम की अंश, ए उस प्रभु दी ही अंश है, जिस तरह समुद्र दे विचों निकालिया होया एक पानी दा ड्रॉप समुद्र दा ही हिस्सा है, इसे तरह ए साडे शरीरां दे विच अकाल पुरख वाहिगुरु दी सुपर कॉन्शियसनेस दा एक ड्रॉप है, लेकिन जिसनू इस शरीर दे विच आन करके एक वहम हो गया कि मैं आ हां, जदों इस वहम नू तोड़ दिता जाएगा उदों ए जो है जिसका है वह ही बन जाएगा, अते उसे दिया तमाम क्वालिटीज जो हैं वो इस दे विच आके मौजूद हो जाएंगियां। आज दे कीर्तन दे विच आप जी की सेवा च ए अर्ज कीती है, क्योंकि गुरु अर्जन देव जी का गुरपुरब मनाना सी, ते जिस रेफ जिस लड़ी च कीर्तन चल रहा सी उसे लड़ी च ही इसनु मैं पेश करना चाहता सी कि गुरु अर्जन देव जी महाराज ने अपना सैल्फ रियल सैल्फ डिस्कवर करन तो बाद अपनी बाणी आप उचारी है, उस बाणी दे विचों ही पता लगता है कि जो अपना रियल सेल्फ डिस्कवर कर लेंदा है ना वो मर सकता है, ना उसनु पेन दिती जा सकती है, ना उसनु खत्म कीता जा सकता है, ना उसकी कोई जात है, ना वो आउण जाण वाली चीज है। ओ गुरु अर्जन देव जी महाराज अपनी अकम्पलिशमेंट नु कह रहे हैं कि मैं धन भागी हां कि गुरु ने मेरे उत्ते कृपा की है, मेनू मेरा भरम दूर कर दिता है और मेनू दस दिता है कि मैं की हां। और गुरबाणी का मुख आशा टारगेट सिर्फ यही है कि असा भी अपनी लाइफ दे विच विच वाहिगुरु कृपा करे, ये जानना है कि असी कौन। अज आप जी गुरु अर्जन देव जी का गुरपुर मना रहे हो तो गुरु अर्जन देव जी का एक सुनेहा लैके जाओ, गुरु अर्जन देव जी सानू सारिया नू एक साडे अंदर क्वेश्चन रेज कर रहे हैं, क्वेश्चन उठा रहे हैं, वो क्वेश्चन ये है सुनो रे तू कौन कहां ते आयो। इंसान सुन तू कौन है, तेन पता है कितों आया है, तेन पता है तेन कुछ नहीं पता, इस क्वेश्चन नू इतना बधाना चाहिदा है अंदर, दिन रात इस उते मेडिटेट करना चाहिदा है, दिन दे विच कितनी दफा इस थॉट नू लेना चाहिदा है कि मैं कौन हाँ, मैं कौन हाँ। जो ये सवाल रेज करता जाएगा करता जाएगा करता जाएगा, पहला तो सवाल परिपक्व होना चाहिदा है,
जब सवाल परपक हो जाएगा कि मैनू पता ही नहीं मैं कौन हाँ, उदो बहुत तकलीफ होगी, बहुत तकलीफ होगी, मैनू यह नहीं पता कि मैं कौन हाँ। तो बाकी तो सारे का सारा कुछ व्यर्थ हो जाता है ना, अर्थहीन हो जाता है, जो यही ना पता हो मैं कौन हाँ, जे ये नहीं मैनू पता कि मैं कौन हाँ, तो फिर जो मेरे नाल दे आले दुआले दे हैं उन्हां दा मैनू की पता लग सकता है कि यह कौन हैं, फिर उत्थे मैं किवें कह सकदा कि आ मेरा आ है, आ मेरा आ है, आ मेरा आ है, जब मैनू ही नहीं पता कि मैं कौन हाँ। इस सवाल नू इतना बधाना चाहिदा है कि एक दिन तकलीफ बन जाए और उस दा हल लभण दे वास्ते फिर इंसान उसनू ढूंढदा है जिसनू इस सवाल दा पता है, जवाब पता है, जवाब उसे नूं ही पता है जिसने सानू बनाया है। उही अकाल पुरख वाहिगुरु गुरु दे रूप दे विच आके सारे दा सारा कारज फिर ओ आप करदा है। तो इस तो एक सिट्टा ए निकलदा है कि अगर असी अपने सैल्फ नूं जानना चाहने हाँ तो फिर सानू गुरु धारण की जरूरत है, गुरु वाले होने की जरूरत है। असी अपने आप नूं सारे सवाल पुछिए कि असी अपने जीवन दे विच ए जिज्ञासा दे नाल गुरु महाराज जी नूं गुरु धारण किया है, अपने आप नूं सरेंडर किया है, अपने आप नूं गुरु दे चरणां च हैंड ओवर किया है कि आ मैं हां। जब हम शरण प्रभु की आई राख प्रभु पावे मार, आप जी दी इच्छा है मैनू जिंदा रखो, मैनू मारो, मैनू जो भी मर्जी बना दो, जो भी मेरा मर्जी करो, हों मन अर्पी सब तन अर्पी, अर्पी सब देसा, मैं अपना सारा कुछ, अपना मन, अपना तन, अपना धन, अपना सब कुछ अर्पण करन नूं तैयार हां, पर मेरे ते तरस करो कि मैनू ए दसो गुरचरण लाग हम बिनता पूछत कह जी उपाया। ए जी कौन उपाया है, किवें उपाया गया है, कौन है, है? कवन काज जग उपजे बिन से कहो मोहे समझाया, ए गुरुदेव मैनू समझाओ ए कौन है, ए क्यों आंदा है, क्यों जांदा है, क्यों जमदा है, क्यों मरदा है। जदों गुरुदेव कृपा करके ए समझा दिंदे हन, उस दे टंग हन, उस दीयां विधियां हन जिन्हां दी अगले कीर्तन च विचार कीती जाएगी कि किवें ਕਿਵੇਂ ਸਮਝਾਉਂਦੇ ਹਨ। ਤੇ ਉਦੋਂ ਜਾ ਕੇ ਜਦੋਂ ਸਮਝ ਆ ਜਾਂਦੀ ਹੈ ਉਦੋਂ ਆ ਅਵਸਥਾ ਬਣ ਜਾਂਦੀ ਹੈ ਕਿ ਨਾਨਕ ਗੁਰ ਖੋਏ ਭਰਮ ਪੰਗਾ ਹਮ ਓਏ ਮਿਲ ਹੋਏ ਇੱਕ ਰੰਗਾ। ਹੁਣ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਮੈਂ ਤੇ ਪਰਮਾਤਮਾ ਇੱਕ ਹੋ ਗਏ ਹਾਂ, ਦੋ ਨਹੀਂ ਰਹਿ ਗਏ। ਅਸੀਂ ਹਾਲੇ ਗੱਲ ਨਹੀਂ ਕਹਿ ਸਕਦੇ, ਦਮ ਨਾਲ ਨਹੀਂ ਕਹਿ ਸਕਦੇ, ਬਿਲਕੁਲ ਨਹੀਂ ਕਹਿ ਸਕਦੇ, ਕਿਉਂਕਿ ਸਾਡੇ ਅੰਦਰ ਹੈਜੀਟੇਸ਼ਨ ਆਏਗੀ ਕਿ ਹਾਊ ਕੈਨ ਆਈ ਬੀ ਗੋਡ, ਮੈਂ ਤੇ ਇੱਕ ਛੋਟਾ ਜਿਹਾ ਹਾਂ, ਸਿਨਫੁਲ ਹਾਂ, ਕੁਕਰਮੀ ਹਾਂ। ਮਹਾਰਾਜ ਜੀ ਕਹਿੰਦੇ ਜਿਸ ਦਿਨ ਆਪਣੇ ਰੀਅਲ ਸੈਲਫ ਨੂੰ ਲੱਭ ਲਓਗੇ ਨਾ, ਕਹਿੰਦੇ ਉਹਨੂੰ ਕੋਈ ਪਾਪ ਲੱਗਦਾ ਹੀ ਨਹੀਂ ਹੈ, ਉੱਥੇ ਪਾਪ ਹੈ ਹੀ ਨਹੀਂ, ਪਾਪ ਉਨਕਾ ਉਸ ਲੇਪ ਨਾ ਲੱਗ ਗਏ, ਇਹ ਉੱਪਰ ਉੱਪਰ ਉੱਪਰ ਉੱਪਰ ਦੀਆਂ ਤਹਾਂ ਹਨ। ਲੇਕਿਨ ਜੋ ਅਸਲੀ ਤੁਸੀਂ ਹੋ ਉੱਥੇ ਪਾਪ ਲੱਗਦਾ ਹੀ ਨਹੀਂ ਹੈ, ਉਹ ਪਾਪੀ ਹੋ ਹੀ ਨਹੀਂ ਸਕਦਾ, ਉਹ ਪਰਮਾਤਮਾ ਹੈ, ਉਸਨੂੰ ਪਾਪ ਕਿਵੇਂ ਲੱਗ ਸਕਦਾ ਹੈ। ਇਸ ਕਰਕੇ ਕਹਿੰਦੇ ਹਨ ਬ੍ਰਹਮ ਗਿਆਨੀ ਨਾ ਪੁੰਨ ਲੱਗਦਾ ਨਾ ਪਾਪ ਲੱਗਦਾ, ਉਹ ਦੋਨਾਂ ਚੋਂ ਮੁਕਤ ਹੁੰਦਾ ਹੈ। ਸੋ ਕੀਰਤਨ ਦਾ ਸਮਾਂ ਸਮਾਪਤ ਹੈ। ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਮਨਾਉਣ ਦੇ ਵਿੱਚ ਅਸੀਂ ਇਹ ਸਬਕ ਲੈਣਾ ਹੈ ਕਿ ਉਹ ਇਹ ਸ਼ਹਾਦਤ ਤਾਂ ਕਰ ਸਕੇ, ਇਤਨੇ ਤਸੀਹੇ ਤਾਂ ਸਹਾਰ ਸਕੇ, ਕਿਉਂਕਿ ਉਹ ਇਸ ਬੁਲੰਦ ਅਵਸਥਾ ਦੇ ਮਾਲਕ ਸਨ ਕਿ ਉਹ ਆਪਣੇ ਆਪੇ ਨੂੰ ਜਾਣਦੇ ਸਨ ਕਿ ਇਹ ਵਿਚਾਰੇ ਮੇਰੇ ਆਪੇ ਨੂੰ ਕੀ ਕਰ ਸਕਦੇ ਹਨ, ਕੁਛ ਵੀ ਨਹੀਂ ਕਰ ਸਕਦੇ। ਪਰਮ ਦੇ ਵਿੱਚ ਉਹ ਲੋਕ ਸਨ, ਮਹਾਰਾਜ ਜੀ ਨਹੀਂ ਸਨ, ਤਕਲੀਫ ਚ ਉਹ ਸਨ, ਮਹਾਰਾਜ ਜੀ ਨਹੀਂ ਸਨ। ਗੁਰਮਤਿ ਦੀ ਇਹ ਸਾਇੰਸ ਹੈ ਕਿ ਆਪਣੇ ਆਪ ਨੂੰ ਪੂਰਨ ਤੌਰ ਤੇ ਫਰੀ, ਪੂਰਨ ਤੌਰ ਤੇ ਸੁਖੀ, ਪੂਰਨ ਤੌਰ ਤੇ ਆਨੰਦ, ਪੂਰਨ ਤੌਰ ਤੇ ਜੋ ਅਨੁਭਵ ਕਰਨਾ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਸਾਡੇ ਅੰਦਰ ਇਹ ਇੱਛਾ ਪੈਦਾ ਹੋਵੇ ਕਿ ਗੁਰੂ ਦੇ ਸਿੱਖ ਅਸੀਂ ਇਸ ਕਰਕੇ ਹਾਂ ਕਿਉਂਕਿ ਅਸੀਂ ਆਪਣੇ ਆਪੇ ਨੂੰ ਲੱਭਣਾ ਹੈ। ਸੋ ਗ੍ਰਹੀ ਸੋਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ, ਉਹੀ ਗ੍ਰਿਸਤੀ ਗ੍ਰਿਸਤੀ ਹੈ ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਨਹੀਂ ਤੇ ਘਰਾਂ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਵਕਤ ਜ਼ਾਇਆ ਕਰ ਰਹੇ ਹੋ। ਉਹੀ ਉਦਾਸੀ ਉਦਾਸੀ ਹੈ ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਨਹੀਂ ਤੇ ਡੇਰੇ ਡੂਰੇ ਤੇ ਬਥੇਰੇ ਲੋਕ ਬਣਾਏ ਜਾਂਦੇ ਹਨ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਆਪਣੇ ਆਪ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਮੁੱਖ ਫਰਜ਼ ਹੈ, ਇਹੀ ਸਾਡੀ ਜ਼ਿੰਦਗੀ ਦਾ ਮਿਸ਼ਨ ਹੈ। ਅਗਰ ਅਸੀਂ ਆਪਣੇ ਆਪੇ ਨੂੰ ਪਹਿਚਾਣੇ ਤੋਂ ਬਿਨਾਂ ਇਸ ਜੀਵਨ ਚੋਂ ਚਲੇ ਜਾਵਾਂਗੇ ਤਾਂ ਫਿਰ ਅਸੀਂ ਫਿਰ ਅਗੇਨ ਘੁੰਮਣ ਘੇਰੀਆਂ ਦੇ ਵਿੱਚ ਪੈ ਰਵਾਂਗੇ। ਇਹ ਲਾਈਫ, ਇਹ ਫੋਰਮ, ਇਹ ਅਪਰਚੁਨਿਟੀ ਹੈ ਜਿਸ ਦੇ ਵਿੱਚ ਅਸੀਂ ਆਪਣੀ ਰਿਐਲਿਟੀ ਨੂੰ ਜਾਣ ਸਕਦੇ ਹਾਂ, ਸੱਚ ਨੂੰ ਜਾਣ ਸਕਦੇ ਹਾਂ। ਆਓ ਇੱਕ ਦਫ਼ਾ ਇਸ ਨੂੰ ਗਾਓ ਉਪਰੰਤ।

तो बैठे घर आया, ब्रह्मे कथु कदु अंत न पाया। राम भगत बैठे घर आया, राम भगत बैठे घर आया। भजन आउंदा है एक संत वैष्णव कबीर जी दे घर आ गया। कबीर नूं चाह चढ़ गया, मत्था टेकिया, परिक्रमा कीतियां। ये पुरानी सभ्यता सी, सिख नूं सिख मिल पवे परिक्रमा करके ते मत्था टेकदा सी, मैनूं गुरु मिले पिया। नमस्कार कीती, लोई नूं आवाज मारी, लोईए आ साडे भाग जाग पै कर, संत आ गया। उठिए किधे रहिंदे सी, आ गया प्रभु दा प्यारा। बैठ गया, इधर वेख इधर वेख, उन्हें कुछ वेख्या, ताणी वेखी, जुलाया वाला सारा समान वेख्या। ये वैष्णव सी, ये छूत छात नूं मन्नदा सी, विष्णु दा उपासक सी। ऐं वेख के ऐं वेख के कह लगा, वे तू सो जुलाहा कबीरा, तू जुलाहा। कबीर कहता, हाँ जी, होछी मत मेरी, मैं जात जुलाहा, हर का नाम लियो मैं लाहा। मत मेरी होछी है, अकल मैनू है नहीं, जात भी मेरी जुलाहा दे कर मेरा जन्म होया। पर मेरे ते परमेश्वर ने कृपा की थी, मैं नाम दा लहा खट दें, सब आखो सतना। वीर जी कहन लगे, की शकोगे? वो कहिंदा, ओ कबीरा, मैं तो तेरे घर आण के पछताउना कि मैं आ क्यों गया। अठाठ तीर्थां दी यात्रा कीती सी, सारा भजन सारी यात्रा एवें ही गई तेरे घर आण के। तू मैनूं खाण नूं पुछदा, मैं ते पछताउना, रात पै गई आ, जा किते सकदा नहीं, मुड़ के फिर मैनूं यात्रा करनी पऊगी। कबीर जी कहण लगे, संत जी, हुण तुसीं आत गए ही हो, पिटे ते गए ही हो, तुहाडा सारा कर्म धर्म सारा नष्ट हो ही गया, मुड़ के यात्रा कर लियो, होर टुभा ला लियो। पर जे तुसी ना कुछ खादा तो असी भी तुहाडे सिर चढ़ के कुछ नहीं खाना, ये संताप भी तुहानू लगेगा। शास्त्र पढ़ लो, हुण जां कोई शर्त रख दियो, असी पूरी ना कर सकिए। वह कहन लगा, भी कबीरा, मैं हैगा विष्णु दा उपासक, जे तेरे घर विष्णु नूं मैं रोटी खांदियां वेख लवा ना, तो मैं भी रोटी खा लूंगा। कबीर जी कहन लगे, संत जी, इन्नी देर ला दी, तुसी आउंदे ही कह दिंदे, अद्धा कम मुक्या होना सी। इन्नी देर ला दी, ये है नाम जपण वाला, उधर है दिखावा, सब आखो सतनाम। कबीर जी कहन लगे, लोइए खिचड़ी तैयार कर। कबीर दा जिहड़ा खाना सी ना मन पसंद, वह खिचड़ी सी, ते गुरु अमरदास महाराज दा जिहड़ा मन पसंद खाना सी ओगरा सी, ओगरा लूण तो बिना, मिठे तो बिना, जिवें दलिया हुंदा इस तरह। लोइए इन्हां महापुरखां दी कृपा दा सदका, अज साडे घर विष्णु भगवान आउणगे, खिचड़ी तैयार करो। खिचड़ी तैयार हो गई, इन अरदास कीती, हे निरंकार, हे परमेश्वर, हे सर्व शक्तिमान, मैं तेनू खिचड़ नहीं सी देना चाहुंदा, तू ते जर्रे जर्रे ज, कोई ऐसी जगह नहीं जिथे तू नहीं, तू वसदा है, पूरी शक्ति च वसदा है। पर साध खड़े पै गए, मैं तेनू खिचड़ नहीं सी देनी चाहुंदा, ये कहिंदा रोटी तो खानी, तू आवे तो तू कृपा कर,
ਤੂੰ ਜ਼ਰੇ ਜ਼ਰੇ ਚ, ਸਾਰੇ ਰੂਪ ਤੇਰੇ ਨੇ। ਅੱਜ ਤੂੰ ਇਹ ਸਾਧ ਦੀ ਖਾਤਰ, ਸੰਤ ਦੀ ਖਾਤਰ, ਇਹ ਵੈਸ਼ਨਵ ਸੰਤ ਹੈ, ਤੂੰ ਵਿਸ਼ਨੂੰ ਭਗਵਾਨ ਹੋ ਕੇ ਆ। ਐਂ ਉਹ ਨਮਸਕਾਰ ਕੀਤੀ ਜਾਂ ਸਿਰ ਚੱਕਿਆ ਤੇ ਵਿਸ਼ਨੂੰ ਬੈਠੇ, ਇਹ ਗੱਲ ਗਲਤ ਨਹੀਂ। ਬਾਣੀ ਦਾ ਬਚਨ ਹੈ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ, ਇਹ ਬਾਣੀ ਦਾ ਬਚਨ ਉਹ ਬੇਅੰਤ ਹੈ। ਆਪਣੀ ਭਗਤ ਦੀ ਰੱਖਿਆ ਵਾਸਤੇ ਨਰਸਿੰਘ ਬਣ ਗਿਆ, ਬਾਣੀ ਚ ਬਚਨ ਹਨ, ਭਗਤ ਹੇਤ ਨਰਸਿੰਘ ਭੇਵ। ਅੱਜ ਨਾਮ ਜਪਣ ਵਾਲੇ ਨੇ ਅਰਦਾਸ ਕੀਤੀ, ਨਾਮ ਜਪਣ ਵਾਲਿਆਂ ਨੇ ਅਰਦਾਸ ਕੀਤੀ, ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਨੂੰ ਤੂੰ ਗੁਰੂ ਨਾਨਕ ਦੱਸੀ। ਮੈਂ ਜਦੋਂ ਤੇਰੇ ਦਰਸ਼ਨ ਕਰਾਂ ਤਾਂ ਮੈਂ ਗੁਰੂ ਨਾਨਕ ਦੇ ਰੂਪ ਚ ਕਰਾਂ, ਸਭ ਆਖੋ ਸਤਨਾਮ। ਗੁਰੂ ਦੂਰ ਨਹੀਂ ਜੇ, ਇਹ ਭਾਵਨਾ ਦੀ ਲੋੜ ਹੈ। ਇਹਨਾਂ ਦੀ ਭਾਵਨਾ ਜੇ ਅਸੀਂ ਇਹਨਾਂ ਅੱਖਾਂ ਨਾਲ ਵੇਖਾਂਗੇ ਤਾਂ ਪੱਤਰੇ ਦਿਸਣਗੇ, ਸਿਆਹੀ ਦਿਸੂਗੀ, ਆ ਮੰਜੀ ਸਾਹਿਬ ਦਿਸੂਗੀ। ਅਤੇ ਜਦੋਂ ਅੰਦਰਲੇ ਨੈਣਾ ਨਾਲ ਵੇਖਾਂਗੇ ਨਾ, ਤਾਂ ਸਾਨੂੰ ਸ਼ਬਦ ਦੇ ਵਿੱਚ ਗੁਰੂ ਨਾਨਕ ਦਿਸੂਗਾ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ, ਜਿਸਨੋਂ ਲਾਏ ਸੱਚ ਤਿਸੇ ਉਧਾਰ ਦਾ, ਜਿਸ ਦੇ ਹੋਵੇ ਵੱਲ ਉਹ ਕਦੇ ਨਾ ਹਾਰਦਾ। ਹੁਣ ਅਰਦਾਸ ਕੀਤੀ, ਵਿਸ਼ਨੂੰ ਪ੍ਰਗਟ ਹੋ ਗਿਆ, ਵਿਸ਼ਨੂੰ ਕਹਿਣ ਲੱਗੇ ਕਬੀਰਾ ਆ ਜਾ, ਬਹਿ ਜਾ ਇੱਥੇ, ਲੋਈਏ ਤੂੰ ਹੀ ਆ ਜਾ। ਕਬੀਰ ਸੰਤ ਨੂੰ ਕਹਿਣ ਲੱਗਾ, ਮਹਾਂਪੁਰਖੋ ਤੁਸੀਂ ਆ ਜਾਓ, ਇੱਥੇ ਬੈਠੋ ਹੁਣ ਪੰਗਤ 'ਚ। ਅਤੇ ਵਿਸ਼ਨੂੰ ਭਗਵਾਨ ਕਹਿਣ ਲੱਗੇ, ਇਹ ਇਸ ਪੰਗਤ ਦੇ ਵਿੱਚ ਬੈਠਣ ਦੇ ਲਾਇਕ ਨਹੀਂ, ਇਹ ਨਹੀਂ ਬੈਠ ਸਕਦਾ। ਕਮਾਲਿਆ ਤੂੰ ਬਹਿ ਜਾ, ਕਮਾਲੀਏ ਤੂੰ ਬਹਿ ਜਾ, ਲੋਈਏ ਤੂੰ ਬਹਿ ਜਾ, ਇਹ ਸੰਤ ਇੱਥੇ ਬੈਠਣ ਦੇ ਲਾਇਕ ਨਹੀਂ। ਹੈਰਾਨ ਹੋ ਗਿਆ, ਮੈਂ ਇਹਦਾ ਪੁਜਾਰੀ, ਇਹਦਾ ਉਪਾਸ਼ਕ, ਜੁਲਾਏ ਦੇ ਘਰ 'ਚ ਆ ਗਿਆ, ਮੈਨੂੰ ਕਹਿੰਦਾ ਹੈ ਇੱਥੇ ਬੈਠਣ ਦੇ ਲਾਇਕ ਨਹੀਂ। ਉਹ ਕਬੀਰ ਦੇ ਚਰਨਾਂ 'ਚ ਟਹਿ ਪਿਆ, ਕਹਿਣ ਲੱਗਾ ਕਬੀਰਾ, ਮੈਨੂੰ ਤਾਂ ਇਉਂ ਜਾਪਦਾ ਜਿਵੇਂ ਤੂੰ ਮੋਰ ਲਿਆ ਹੋਇਆ, ਸਭ ਆਖੋ ਸਤਨਾਮ। ਕਬੀਰ ਕਹਿਣ ਲੱਗਾ, ਹਾਂ ਇਹਦਾ ਮੁੱਲ ਹੈ, ਇਹ ਸੋਨੇ ਚਾਂਦੀ ਨਾਲ ਨਹੀਂ ਮਿਲਦਾ, ਖਰਚ ਕੀਤਿਆਂ ਨਹੀਂ ਮਿਲਦਾ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਇਹ ਮਨ ਦਿੱਤਿਆਂ। ਸਤਿਗੁਰਾਂ ਦਾ ਬਚਨ ਆਪਾਂ ਹੁਣੇ ਪੜ੍ਹੇ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹ ਮੈਂ ਲਿਆ ਮੁੱਲ ਮਨ ਦੇ ਕੇ, ਮਨ ਦੇ ਵੱਟੇ ਲਿਆ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਮੈਨੂੰ ਇਹ ਮੇਰਾ ਮਨ ਮੰਨ ਗਿਆ ਵੀ ਰਾਮ ਮੇਰਾ ਆਪਣਾ। ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰਾਂਗੇ ਨਾ, ਤਾਂ ਜ਼ਰੂਰ ਸੁਣੇਗਾ। ਆਪਣਾ ਮਾਣ ਹੈ ਨਾ, ਮੇਰਾ ਡੈਡੀ ਹੈ, ਮੇਰੀ ਮਾਤਾ, ਮਾਣ ਹੈ ਨਾ। ਅਤੇ ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣੇ, ਅਸੀਂ ਗੁਰੂ ਦੇ ਬਣ ਜਾਵਾਂਗੇ। ਅਰਦਾਸ ਕਰਨ ਵੇਲੇ ਨਾਰਾਜ ਕਹਿੰਦੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਨੂੰ ਆਪਣਾ ਜਾਣ ਕੇ। ਜਦੋਂ ਤੁਸੀਂ ਗੁਰੂ ਨੂੰ ਆਪਣਾ ਜਾਣੋਗੇ ਤੇ ਗੁਰੂ ਤੁਹਾਡਾ ਆਪਣਾ ਬਣ ਜਾਊ, ਤੁਸੀਂ ਗੁਰੂ ਦੇ ਬਣ ਜਾਓਗੇ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਸੰਤ ਜੀ ਬ੍ਰਹਮੇ ਕਥ ਕਥ ਅੰਤ ਨਾ ਪਾਇਆ, ਤੇ ਰਾਮ ਭਗਤ ਬੈਠੇ ਘਰ ਆਇਆ। ਆ ਵੇਖ ਲਾ ਘਰ 'ਚ ਬੈਠਾ ਹੀ, ਜਿਹਦਾ ਅੰਤ ਬ੍ਰਹਮਾ ਨਹੀਂ ਪਾ ਸਕਿਆ, ਕਥ ਕਥ ਕੇ ਨਹੀਂ ਪਾ ਸਕਿਆ, ਰਾਮ ਭਗਤ ਬੈਠੇ ਘਰ ਆਇਆ। ਕਹਿਤ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨੇ। ਸਤਿਗੁਰਾਂ ਨੇ ਆਪ ਹੀ ਬਖਸ਼ਿਸ਼ ਕੀਤੀ ਹੈ, ਅੱਜ ਉਹ ਤੁਹਾਡੇ ਦਰਸ਼ਨਾਂ ਦਾ ਪ੍ਰੋਗਰਾਮ ਬਣਿਆ।
ਤੁਹਾਡਾ ਪਿਆਰ ਤਾਂ ਸਾਨੂੰ ਕਦੇ ਨਹੀਂ ਭੁੱਲਦਾ। ਇਹ ਪ੍ਰੇਰਣਾ ਹੋਈ ਸਤਿਕਾਰਯੋਗ ਪਿਆਰੇ ਵੀਰ ਸਰਦਾਰ ਪ੍ਰਹਿਲਾਦ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਜੀ ਇਹਨਾਂ ਵੱਲੋਂ, ਅਤੇ ਨਾਲ ਪ੍ਰੇਰਣਾ ਸਾਡੇ ਪੋਤਰੇ ਇਹ ਬਲਦੀਪ ਸਿੰਘ ਵੱਲੋਂ ਵੀ ਹੋਈ। ਅਸੀਂ ਦੇਖਿਆ ਵੀ ਟਾਈਮ ਬਹੁਤ ਥੋੜ੍ਹਾ ਹੈ, ਫਿਰ ਚੱਲਾਂਗੇ। ਤੂੰ ਸਾਰਾ ਨਕਸ਼ਾ ਜਦੋਂ 15 ਸਾਲ ਪਹਿਲੇ ਆਏ ਹਾਂ, ਜੋ ਤੁਹਾਡੇ ਵੱਲੋਂ ਸਤਿਕਾਰਯੋਗ ਸ਼ਾਹ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਇਹ ਸੱਚ ਹੈ ਵੀ ਆਹ ਥਾਂ ਕਲਯੁਗ ਤੋਂ ਬਚਿਆ ਹੋਇਆ ਹੈ। ਸਭ ਆਖੋ ਸਤਨਾਮ, ਇਹ ਸੱਚ। ਗੁਰਦੁਆਰਿਆਂ ਵਿੱਚ ਇੰਨੇ ਝਗੜੇ, ਜੇ ਪ੍ਰਧਾਨਗੀ ਨਾ ਮਿਲੇ ਤਾਂ ਦੂਜਾ ਗੁਰਦੁਆਰਾ ਬਣ ਜਾਂਦਾ, ਲੋ ਦੇਖੋ। ਪਰ ਇਸ ਥਾਂ 'ਤੇ ਗੁਰੂ ਦੀ ਕਿਰਪਾ, ਜੋ ਪਹਿਲੀ ਵਾਰ ਆਏ ਸੀ ਉਹੋ ਹੀ ਚੀਜ਼ ਹੁਣ ਉਸੇ ਤਰ੍ਹਾਂ, ਇਹ ਗੁਰੂ ਦੀ ਮਿਹਰ ਹੈ, ਗੁਰੂ ਦੀ ਕਿਰਪਾ ਹੈ ਜੋ ਤੁਹਾਡਾ

குரு மேற்கரே, அவரது ஆசக சத்திய பாதுஷா மேற்கரோ ஹோர் மேற்கரோ அப்னா பியார் பக்ஷோ ஆத்னா பியாத்னா பாத்னா கிளேஷா விலேஷா துக்கா கஷ்டா ரோகா சோக்கா தோ பச்சாவோ ஜோ ஜோ மாயி பாயி தேரி சரண பரசரே சப் தே கிருபா கரோ சப் தே மேர் கரோ சடதியா கலா பக்ஷோ ஹூன் இஸ் துக்க நூ அப்பா சாரே படியே ਬਾਣੀ ਨਾਲ ਮਨ ਜੁੜ ਜਾਵੇ ਨਾ ਸਵਾਦ ਹੋਰ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੇ ਘਰ ਵਿੱਚ ਉਸ ਸੇਵਕ ਨੂੰ ਥਾਂ ਮਿਲਦੀ ਹੈ ਜਿਹੜੇ ਗੁਰੂ ਦੀ ਆਗਿਆ ਵਿੱਚ ਰਹਿਣ। ਮਨ ਮਰਜ਼ੀ ਕਰਨ ਵਾਲੇ ਨੂੰ ਥਾਂ ਨਹੀਂ ਜੇ। ਸਭ ਆਖੋ ਸਤਨਾਮ। ਇੱਥੇ ਮਨ ਦੇਣਾ ਹੀ ਪੈਂਦਾ ਹੈ ਜੇ ਇੱਥੇ ਥਾਂ ਲੈਣੀ ਤੇ ਗੁਰੂ ਦੇ ਘਰ ਚ। ਗੁਰ ਕੈ ਗ੍ਰਹਿ ਗੁਰੂ ਦੇ ਘਰ ਚ ਸੇਵਕ ਜੋ ਰਹੇ, ਜਿਹਨੇ ਇੱਥੇ ਰਹਿਣਾ ਹੈ ਨਾ ਉਹਨੂੰ ਗੁਰੂ ਦੀ ਆਗਿਆ ਮੰਨਣੀ ਪੈਣੀ। ਆਗਿਆ ਕੀ ਹੈ? ਆਪਸ ਕਹੋ ਕਰ ਕੱਛ ਨਾ ਜਨਾਵ ਹੈ, ਇਹ ਆਗਿਆ। ਹਉਂ ਵਿੱਚ ਨਾ ਆਓ, ਜੇ ਹਉਂ ਚ ਰਹੇ ਤੇ ਜਗ੍ਹਾ ਨਹੀਂ ਉਹ ਮਿਲਣੀ ਇੱਥੇ ਗੁਰੂ ਦੇ ਘਰ ਚ। ਆਪਸ ਕਹੋ ਕਰ ਕੱਛ ਨਾ ਜਨਾਵ ਹੈ, ਜਿਸ ਜੇ ਆਪਣੇ ਆਪ ਨੂੰ ਸਮਝਾਂਗੇ ਨਾ ਇਹ ਹਉਂ ਹੈ, ਮੈਂ ਚਾਹੇ ਕੀਰਤਨ ਕਰਦਾ ਹੈ, ਚਾਹੇ ਕਥਾ ਕਰਦਾ, ਚਾਹੇ ਕੋਈ ਹੋਰ ਕੋਈ ਸੇਵਾ ਕਰਦਾ, ਜੇ ਹਉਂ ਹੈ ਨਾ ਵੀ ਗੁਰੂ ਦੇ ਘਰ ਚ ਨਹੀਂ ਉਹ ਜਗ੍ਹਾ ਮਿਲ ਸਕਦੀ। ਆਗਿਆ ਹੈ ਗੁਰੂ ਦੀ, ਇਹ ਆਗਿਆ। ਆਪਸ ਕਹੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੇ ਸਤਿਆਵੈ। ਫਿਰ ਮਨ ਵੇਚੇ ਸਤਿਗੁਰ ਕੇ ਪਾਸ, ਮਨ ਗੁਰੂ ਅੱਗੇ ਮੱਥਾ ਟੇਕ ਦਿਓ। ਜਬ ਤੱਕ ਮਨ ਸਾਡੇ ਕੋਲ ਰਿਹਾ ਮਨ ਚੰਚਲਿਆ, ਇਹਨੇ ਟਿਕਣਾ ਨਹੀਂ ਹੋ, ਇਹ ਗੁਰੂ ਅੱਗੇ ਮੱਥਾ ਟੇਕ। ਐਸੇ ਐਸੇ ਮਹਾਂਪੁਰਖਾਂ ਦੇ ਦਰਸ਼ਨ ਹੋਏ। ਹੁਣ ਸਮਾਂ ਕੀਰਤਨ ਦੀ ਸਮਾਪਤੀ ਵੀ ਹੋ ਗਿਆ। ਜਿਹੜੇ ਕਹਿੰਦੇ 12-12 ਘੰਟੇ ਫੁਰਨਾ ਹੀ ਕੋਈ ਨਹੀਂ, ਸਾਡੇ ਘਰ ਕਹਾਉਂਦੇ ਹੁੰਦੇ ਸੀ ਬਾਬਾ ਸੁਰਜਣ ਸਿੰਘ ਹੋਰੀ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜੇਲ੍ਹ ਦੇ ਸਾਥੀ, 12-12 ਘੰਟੇ ਫੁਰਨਾ ਹੀ ਕੋਈ ਨਹੀਂ। ਜੇ ਫੁਰਨਾ ਕੋਈ ਨਹੀਂ, ਦੁੱਖ ਵੀ ਕੋਈ ਨਹੀਂ। ਕੋ ਮਨ ਤੇ ਮਹਿਸੂਸ ਕਰਨਾ ਹੈ ਨਾ ਤੇ ਮਨ ਗੁਰੂ ਅੱਗੇ ਪਿਆ। ਕਹਿਣ ਲੱਗੇ ਹੁਣ 86 ਸਾਲ ਦੀ ਉਮਰ ਹੈ, ਸਰੀਰ ਤੇ ਸਰੀਰ ਹੈ, 2-2.5 ਘੰਟੇ ਅਜੇ ਵੀ ਅਫੁਰ ਰਹਿ ਜਾਂਦੀ ਹੈ। ਕੱਲ ਅਫੁਰ ਫੁਰਨਾ ਕੋਈ ਨਹੀਂ। ਜੇ ਮਨ ਨੂੰ ਚੱਪਣ ਵਾਲੇ ਕਹਿੰਦੇ ਬਾਣੀ ਪੜ੍ਹਨ ਵੇਲੇ ਇਹ ਮਹਿਸੂਸ ਕਰੋ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਬਾਣੀ ਪੜ੍ਹ ਰਹੇ ਹਾਂ, ਗੁਰੂ ਸਾਹਿਬ ਨੂੰ ਸੁਣਾ ਰਹੇ ਹਾਂ, ਤੁਹਾਡਾ ਮਨ ਬਾਹਰ ਨਹੀਂ ਜਾਊਗਾ। ਜਪਜੀ ਸਾਹਿਬ ਪੜ੍ਹਨ ਵੇਲੇ ਪੜ੍ਹੋ, ਆਪ ਸੁਣੋਗੇ ਅਤੇ ਬਾਣੀ ਦੇ ਅਰਥਾਂ ਨਾਲ ਮਨ ਜੋੜੋ ਅਤੇ ਮਹਿਸੂਸ ਕਰੋ ਵੀ ਅਸੀਂ ਗੁਰੂ ਸਾਹਿਬ ਨੂੰ ਸੁਣਾ ਰਹੇ ਹਾਂ। ਜਪਜੀ ਸਾਹਿਬ ਦੇ ਪਾਠ 'ਚ ਇੰਨੀ ਬਰਕਤ ਹੈ, ਜਿਹੜੇ ਕਰਦੇ ਨੇ ਨਿਤਨੇਮ ਧੰਨ ਭਾਗ, ਵੱਡਿਆਂ ਭਾਗਾਂ ਵਾਲੇ ਨੇ, ਅਤੇ ਜਿਹੜੇ ਨਹੀਂ ਕਰਦੇ ਜਪਜੀ ਸਾਹਿਬ ਜ਼ਰੂਰ ਪੜ੍ਹੋ, ਇੰਨੀ ਬਰਕਤ। ਜੇ ਭਾਈ ਗੋਪਾਲ ਨੂੰ ਮਹਾਰਾਜ ਕਹਿਣ ਲੱਗੇ 6ਵੀਂ ਪਾਤਸ਼ਾਹੀ ਵੀ ਜਪਜੀ ਸਾਹਿਬ ਦਾ ਪਾਠ ਸੁਣਾ, ਇਤਿਹਾਸ 'ਚ ਲਿਖਿਆ ਹੋਇਆ। ਉਹਨੇ ਸ਼ੁਰੂ ਕੀਤਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਮਨ ਗੁਰੂ ਅੱਗੇ ਰੱਖ ਦਿੱਤਾ, ਗੁਰੂ ਨੂੰ ਪਾਠ ਸੁਣਾ ਰਹੇ। ਜਾਂ ਸੋ ਦਰ ਕੇ ਹਾਂ ਇੱਥੇ ਪਹੁੰਚਾ, ਅਤੇ ਮਹਾਰਾਜ ਦੇ ਮਨ 'ਚ ਖਿਆਲ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਜੇ ਇਹਨੇ ਇੱਦਾਂ ਹੀ ਪਾਠ ਸੁਣਾ ਦਿੱਤਾ ਤਾਂ ਇਹਨੂੰ ਕੀ ਦੇਈਏ ਅੱਜ। ਅਤੇ ਮਹਾਰਾਜ ਆਪਣਾ ਆਸਣ ਚੱਲਣ ਲੱਗਾ, ਆਸਣ ਬੈਠੇ ਸੀ ਨਾ ਤਖ਼ਤ 'ਤੇ, ਆਪਣਾ ਆਸਣ ਪਾਸੇ ਹੋਣ ਲੱਗ ਪਿਆ। ਜਾਂ ਇੱਥੋਂ ਤੱਕ ਪਹੁੰਚਾ ਨਾ ਜੱਤ ਪਹਾਰਾ ਤੇਜ ਸੁਣਿਆਰ, ਅਤੇ 3 ਹਿੱਸੇ ਆਸਣ ਆਪਾਂ ਮਹਾਰਾਜ ਆਪਣਾ ਛੱਡ ਚੁੱਕੇ ਸੀ। ਉਹਨ ਇਉਂ ਵੇਖਿਆ ਸਤਿਗੁਰਾਂ ਵੱਲ ਇਸ ਤਰ੍ਹਾਂ, ਤਾਂ ਮਹਾਰਾਜ ਇੰਨੇ ਪ੍ਰਸੰਨ

ਸਾਰੇ ਬੋਲੇ ਨੇ। ਦਿੱਲੀ ਵਿੱਚ ਸਾਨੂੰ ਕਹਿੰਦੇ ਪ੍ਰੇਮੀ ਵੀ ਸਾਨੂੰ ਇਹ ਸੁਣਾਓ ਤੇ ਸਾਨੂੰ ਬੰਗਲਾ ਸਾਹਿਬ ਦੇ ਦਰਸ਼ਨ ਹੋ ਜਾਂਦੇ, ਅਸੀਂ ਸ਼ੀਸ਼ਗੰਜ ਮਨ ਕਰਕੇ ਸ਼ੀਸ਼ਗੰਜ ਪਹੁੰਚ ਜਾਂਦੇ। ਇਹ ਅਟਲ ਸੱਚਾਈ ਜੇ ਜੋ ਬਚਨਾ ਨਾ ਇਹਦੇ ਵਿੱਚ ਅਟਲ ਸੱਚਾਈ, ਸੋ ਸਾਰੇ ਗੱਜ ਕੇ ਬੋਲੋ।

ਬਾਬੀ ਲੋਕ ਸਨ ਔਰ ਉਹਨਾਂ ਦਾ ਢੰਗ ਬੜਾ ਅਜੀਬ ਜਿਹਾ ਹੁੰਦਾ ਸੀ। ਇੱਕ ਭਾਈ ਗੁਲਾਬਾ ਮੁਤਾਬਾ ਦੋ ਭਰਾ ਹੋਏ ਨੇ ਰਬਾਬੀ ਸਿਆਲਕੋਟ ਵਿਚ, ਬਹੁਤ ਵੱਡੇ ਰਾਜਿਆਂ ਮਹਾਰਾਜਿਆਂ ਦੇ ਗਾਇਕ ਸਨ ਤੇ ਅਖੀਰ ਤੇ ਆ ਕੇ ਉਹ ਕੀਰਤਨ ਵੱਲ ਆ ਗਏ ਤੇ ਸਤਸੰਗ ਉਹਨਾਂ ਦੀ ਇੱਕ ਬੰਦਿਸ਼ ਆਪ ਨੂੰ ਸੁਣਾ।

ਚਰਨੀ ਮੱਥਾ, ਗੁਰ ਚਰਨੀ ਮੱਥਾ, ਉਸਤਤ ਮਨ ਮੈਂ ਕਰਨ ਕਾ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ।

असमला चौथा, छंतगर चौथा, धन धन श्री गुरु रामदास, धन गुरु रामदास।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਾਹਿਬੰ ਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਸਰਾਜ ਕੀ ਧੁਨੀ।
1: ਸਲੋਕ ਮਹਿਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ ਜੇ ਸੋਚਣ ਦਾ ਉਗਵੈ ਸੂਰਜ ਚੜੇ ਹਜ਼ਾਰ ਰੇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ।

0: ਹਰ ਪ੍ਰੇਮਾਣੀ ਮਨ ਮਾਰਿਆ ਅਣਿਆ ਲੈਣੀਆ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਏ ਮਰਜੀ ਵੈ ਮਰਿਆ ਜਨ ਨਾਨਕ ਸਤਗੁਰ ਮੇਲ ਹਰ ਜਗਦ ਉਤਰ ਤਰੀਆ ਸਲੋਕ ਮਹਿਲਾ ਪਹਿਲਾ
1: ਸੱਚੇ ਤੇਰੇ ਖਣ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖੇਲਾ ਕਰੋੜ ਸੱਚੇ ਸਬਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਬ ਧਿਆਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਮਹੱਲਾ ਪਹਿਲਾ
0: ਉੜੀ ਵਡਿਆਈ ਜਾ ਵੱਡਾ ਨਾ ਉੜੀ ਵਡਿਆਈ ਜਾ ਸਚਨਿਆ ਬੜੀ ਵਡਿਆਈ ਜਾਣੇ ਚੁਲ ਥਾਂ ਬੜੀ ਵਡਿਆਈ ਜਾਣੇ ਆਲਾ ਬੜੀ ਵਡਿਆਈ ਬੁੱਝੇ ਸੁਭਾ ਬੜੀ ਵਡਿਆਈ ਜਾ ਪੁੱਛਣ ਦਾਤ ਬੜੀ ਵਡਿਆਈ ਜਾ ਆਪੇ ਆਪ ਨਾਨ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਿਲਾ ਦੂਜਾ

0: ਸਮਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਪੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਜੁੜ ਵਿਸਮਾਦ ਰਾਹ
1: ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਿਡਾਨ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਬਹੁਤ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ

0: ਹਰ ਨਾਮ ਤਰਾਇਆ ਸਲੋਕ ਮਹਿਲਾ ਪਹਿਲਾ।
1: ਪੈ ਵਿਚ ਪਾਉਣ ਵਹਿ ਸਦਵਾਓ, ਪਹਿ ਵਿਚ ਚੱਲੇ ਲਖ ਦਰੀਆ। ਪੈ ਵਿਚ ਅਗਨ ਕੱਢੇ ਵੇਗਾਰ, ਪਹਿ ਵਿਚ ਧਰਤੀ ਦੱਬੀ ਪਹਾੜ। ਪੈ ਵਿਚ ਅੰਧ ਫਿਰੈ ਸਿਰ ਭਾਰ, ਪਹਿ ਵਿਚ ਰਾਜਾ ਧਰਮ ਦੁਆਰ। ਪੈ ਵਿਚ ਸੂਰਜ ਪਹਿ ਵਿਚ ਚੰਦ, ਕੋ ਕਰੋੜੀ ਚਲਤਨਾ ਅੰਤ। ਪੈ ਵਿਚ ਅਦਭੁਤ ਸੁਰਨਾ।

ਸਤਿਗੁਰ ਕਰੇਜਾ ਆਪਣੀ ਤਾਂ ਨਦਰ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨ ਬਰਮੀਆਂ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ। ਸਤਿਗੁਰ ਮਿਲੇ ਸੱਚ ਪਾਇਆ।

ਮੈਂ ਨਿੰਦਰਕ ਨਾ ਜਾਈਏ ਜਿਉ ਪਿੰਡ ਸਭ ਤਿਸਦਾ ਦੇਖਾ ਜਾ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨਿਸਦਾਈਏ ਜੇ ਜਰਵਾਣਾ ਪਰ ਹਰੇ ਜਰਵੇ

ਹੁਕਮ ਸਿਆਣਾ ਮੋਖ ਮੁਕਤੀ ਸਾਰ ਨਾ ਜਾਣਾ ਹਉ ਚ ਮਾਇਆ ਹੋ ਵਿਛਾਇਆ ਹੋਮੇ ਕਰ ਕਰ ਜੰਤੂ ਪਾਇਆ ਹੋਮੇ ਬੂਝੇ ਤਾਂ ਦਰ ਸੂਝੇ ਗਿਆਨ ਵਿਹੂਣਾ ਕਤ ਕਤ ਲੂਝੇ ਨਾਨਕ ਹੁਕਮੀ ਲਿਖਿਆ ਲੇਖ ਜੇ

0: ਦੇ ਵਿੱਚ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।
1: ਗੁਰ ਅੰਮ੍ਰਿਤ ਬਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਇਆ ਅੰਮ੍ਰਿਤ ਛਕ ਛਕੇ, ਗੁਰ ਤੁੱਠੇ ਹਰ ਪਾਇਆ ਚੂਕੇ ਧਕ ਧੱਕੇ, ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਸਲੋਕ ਮਹਿਲਾ ਪਹਿਲਾ।

0: ਦੂਜਾ ਭਾਇਆ
1: ਬਸਤਰ ਨ ਪਹਿਰੇ ਨਿਸਕਰੇ ਮੋਹਨ ਵਿਗੁੱਤਾ ਕਿਉਂ ਜਾਗੇ ਗੁਰਬਿੰਦ ਸੁਤਾ ਭਗੋ ਪਿਤਾਣਾ ਆਪਣਾ ਕਿਆ ਕਮਾਣਾ ਅਲਮਲ ਖਾਈ ਛਿਲ ਛਾਈ ਪਾਈ ਮੂਰਖ ਅੰਦਰ ਪਤ ਗਵਾਈ ਵਿਣ ਨਾ ਵੈ ਕਿਸ ਤਾਇਨ ਪਾਈ ਰਹਿ ਬਿਵਾਣੀ ਮਣੀ ਮਸਾਣੀ ਅੰਦਰ ਜਾ

0: ਧਰਮੀ ਧਰਮ ਕਰੇ ਗਾਵਾ ਵੇ ਮੰਗੇ ਮੁਖ ਦੁਆਰ ਜਤੀ ਸਦਾਵੇ ਜੁਗਤ ਨ ਜਾਣੇ ਛੱਡ ਬਹਿ ਗਰਬਾਰ ਸਭ ਕੋ ਪੂਰਾ ਪੇ ਹੋਵੇ ਘਟਨਾ ਕੋਈ ਆਖੇ ਪਤ ਪਰਵਣ ਪਿੱਛੇ ਪਾਈਏ ਤਾਂ ਨਾਨਕ ਤੋਲੀਆ ਜਾਪੇ
1: ਪਹਿਲਾ ਵਧੀ ਸੋ ਜਗ ਨਾਨਕਾ ਸੱਚਾ ਵੇਖੇ ਸੋਏ

0: ਤੇਰੇ ਦੁਰਕਰਮ ਜਿਨ੍ਹਾਂ ਕੁ ਤੁਧ ਪਾਇਆ ਤਾਂ ਤਿੰਨਿਕ ਸਮਝਾਇਆ ਇਨ੍ਹਾਂ ਜਨਤਾ ਕਹਿ ਵਸ ਕਿਛ ਨਾਈ ਤੁਧ ਵੇ ਕੇ ਜਗਦੁ ਪਾਇਆ ਇਕ ਨਾਨੋ ਤੂੰ ਮੇਲੇ ਕੱਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣੀਆ ਜਿੱਥੇ ਤੂੰ ਦਾ ਬੁਝਾਇਆ ਸਹਿਜੇ ਹੀ ਸਤ ਸਮਾਇਆ ਸਹਿਜੇ ਹੀ ਸਤ ਸਮਾਇਆ
1: ਜਿਉਂ ਭਾਵੇਂ ਤਿਉਂ ਰੱਖ ਲੈ ਅਮਸ਼ਨ।

0: ਕਾ ਕਲਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਬਦ ਸਵਾ ਲਿਓ ਜਿਨ ਕੀਤੀ ਸੋ ਪਾਰ ਪਿਆ। ਕਉ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ।

ਚੌਕਣ ਮੁੱਲਣ ਆਇਆ ਬੈ ਚੌਕੇ ਪਾਇਆ ਸਿੱਖਾਂ ਗੰਜਣ ਆਈਆਂ ਗੁਰ ਬ੍ਰਹਮਣ ਥੀਆ ਉਹ ਮੁਆ ਉਹ ਝੜ ਪਿਆ ਵੇ ਤੱਗਾ ਗਿਆ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਗਾ ਲੱਖ ਠੱਗੀਆਂ ਪੈ ਨਾਮੀਆਂ।

ਗਿਰਮ ਸਵਾਰੀਆ ਕੋਠੇ ਮੰਡਪ ਮਾੜੀਆ ਲੈ ਬੈਠੇ ਕਿਰਪਾ ਸਾਰੀਆ ਚੀਜ ਕਰਨ ਮਨ ਪਾਉਂਦੇ ਹਰ ਬੁੱਝਣ ਨਾਈ ਹਾਰੀਆ ਕਰ ਫੁਰਮਾਸ ਖਾਇਆ ਵੇਖ ਮਲ ਤੂੰ ਮਰਨ ਵਿਸਾਰੀਆ।

ਪੌੜੀ ਸਤਿਗੁਰੂ ਵੱਡਾ ਕਲਸਾ ਲਾਈਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲਤ ਨਦਰੀਆਂ ਆਈਆਂ ਜਾਤਿਸ ਪਾਣਾ ਤਮਨ ਵਸਾਈਆਂ ਕਰੋ ਕਮਸਤਕ ਹੱਦਰ ਵਿੱਚ।

ਸਾਹਿਬ ਦੀ ਸਮਗਰ ਬਾਣੀ ਦੇ ਨਾਲ ਆਪਣੇ ਪਾਠ ਸ਼ਰਵਣ ਕੀਤਾ। ਕਿਸੇ ਕਾਰਜ ਦੀ ਸੰਪੂਰਨਤਾ ਤਦੋਂ ਹੁੰਦੀ ਹੈ ਜਦੋਂ ਸਾਰੀਆਂ ਵਿਧਾਂ ਜੁੜ ਜਾਣ। ਜੇ ਇੱਕ ਵਿਧ ਦੀ ਘਾਟ ਰਹਿ ਜਾਏ ਤਦ ਸੰਪੂਰਨਤਾ ਕਾਰਜ ਦੇ ਅੰਦਰ ਨਹੀਂ ਹੁੰਦੀ। ਜੈਸੀ ਸੰਪੂਰਨਤਾ ਦੀ ਕਾਰਜ ਨੂੰ ਆਰੰਭਣ ਜਾਂ ਚਿਤਵਨ ਵੇਲੇ ਮਨ ਵਿਚ ਭਾਵਨਕ ਰੂਪ ਵਿਚ ਪ੍ਰਗਟ ਹੁੰਦੀ ਹੈ, ਉਹ ਪ੍ਰਤੱਖ ਰੂਪ ਵਿਚ ਉਦੋਂ ਹੀ ਪ੍ਰਗਟ ਹੁੰਦੀ ਹੈ, ਸਾਹਮਣੇ ਆਉਂਦੀ ਹੈ ਜਦੋਂ ਸਾਰੀਆਂ ਵਿਧਾਂ ਇਕੱਠੀਆਂ ਹੋ ਜਾਣ। ਸੰਗਤ ਕਰਨੀ ਹੋਵੇ ਪਹਿਲੀ ਬਿਧ ਤਾਂ ਇਹ ਬਣੇ ਵੀ ਕੋਈ ਅਸਥਾਨ ਨਸੀਬ ਹੋਵੇ, ਫਿਰ ਇਹ ਬਿਧ ਜੁਣੇ ਵੀ ਚੌਰ ਤਖ਼ਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਫਿਰ ਇਹ ਬਿਧ ਜੁੜੇ ਉਸ ਅਸਥਾਨ ਤੇ ਸਾਹਿਬ ਦੀ ਹਜ਼ੂਰੀ ਵਿਚ ਜੁੜਨ ਵਾਲੇ ਗੁਰਮੁਖ ਗੁਰਸਿੱਖ ਮਹਾਂਪੁਰਖ ਸਾਧੂ ਵੀ ਇਕੱਠੇ ਹੋਣ, ਇਹ ਵਿਧ ਵੀ ਜੁੜੇ ਤੇ ਜਦੋਂ ਇਹ ਸਾਰੀਆਂ ਵਿਧਾਂ ਬਣ ਜਾਣ ਜੁੜ ਜਾਣ ਤੇ ਇੱਕ ਆਹਰ ਗੁਰੂ ਪਾਤਸ਼ਾਹ ਉਹਨਾਂ ਆਪਣੀ ਹਜ਼ੂਰੀ ਵਿਚ ਜੁੜ ਬੈਠਿਆਂ ਨੂੰ ਬਖਸ਼ੇ, ਉਹ ਆਹਰ ਕੀ ਹੈ? ਸਾਹਿਬ ਨੇ ਬਾਣੀ ਅੰਦਰ ਜ਼ਿਕਰ ਕੀਤਾ ਹੈ, ਆਹਰ ਸਭ ਕਰਤਾ ਫਿਰੇ ਆਹਰ ਇੱਕ ਨਾ ਹੋਏ। ਇਹਦਾ ਇਹ ਅਰਥ ਨਹੀਂ ਵੀ ਸਾਰੇ ਆਹਰ ਕਰਦਾ ਫਿਰਦਾ ਪਰ ਇੱਕ ਵੀ ਆਹਰ ਨਹੀਂ ਹੁੰਦਾ, ਇਹ ਨਹੀਂ ਅਰਥ ਹੈ ਇਸਦਾ। ਅਰਥ ਹੈ ਵੀ ਸਾਰੇ ਆਹਰ ਕਰਦਾ ਫਿਰਦਾ ਇਨਸਾਨ ਪਰ ਕੰਮ ਦਾ ਲੇਖੇ ਵਾਲਾ ਸਫਲ ਜਿਹੜਾ ਆਹਰ ਹੈ ਉਹ ਇੱਕ ਆਹਰ ਨਹੀਂ, ਇਹ ਤਾਂ ਹੁੰਦਾ ਹੈ। ਇਹ ਨਿੰਦਾ ਚੁਗਲੀ ਵਕੀਲੀ ਦਾ ਆਹਰ ਵੀ ਕਰ ਸਕਦਾ, ਅਣਹੋਣੀ ਵੀ ਸਹੇੜ ਲੈਂਦਾ ਹੈ, ਰਾਹ ਜਾਂਦੇ ਨੂੰ ਵੀ ਖੜਾ ਕਰ ਲੈਂਦਾ ਜਦੋਂ ਕਿਸੇ ਦੀ ਗੱਲ ਕਰਨੀ ਹੋਵੇ। ਇਸ ਜੇ ਝਗੜਾ ਸਹੇੜਨਾ ਹੋਵੇ ਫਿਰ ਵੀ ਤੁਰੇ ਜਾਂਦੇ ਨੂੰ ਵੀ ਆਵਾਜ਼ ਮਾਰ ਲੈਂਦਾ ਹੈ। ਸੰਸਾਰਕ ਸੁੱਖਾਂ ਦੀ ਲੋੜ ਹੋਵੇ ਕਿਰਤ ਕਮਾਈ ਲਈ ਵੀ ਆਹਰ ਇਹ ਕਰ ਲੈਂਦਾ ਹੈ। ਸੱਜਣਾ ਮਿੱਤਰਾਂ ਦੀ ਸੁਸਾਇਟੀ ਦੀ ਲੋੜ ਹੋਵੇ ਤੇ ਐਸੇ ਵੀ ਵਿਚਾਰ ਵਟਾਂਦਰੇ ਵਾਲੇ ਆਪਣੇ ਮੇਲੀ ਹਮਜੋਲੀ ਇਕੱਠੇ ਕਰ ਲੈਂਦਾ ਹੈ। ਸੰਸਾਰਕ ਪੱਖੋਂ ਜੀਵਨ ਦੇ ਨਾਲ ਸੰਬੰਧ ਰੱਖਣ ਵਾਲੇ ਸਮੁੱਚੇ ਆਹਰ ਜਿਸ ਜਿਸ ਦੀ ਇਹਨੂੰ ਲੋੜ ਹੁੰਦੀ ਹੈ ਉਹਦੇ ਇਕੱਠ ਲਈ ਇਹ ਉਦਮ ਕਰਦਾ ਹੈ। ਪਰ ਜਿਹੜਾ ਲੇਖੇ ਵਾਲਾ ਆਹਰ ਹੈ ਜਿਸਨੇ ਇਸਦਾ ਜਨਮ ਸਫਲਾ ਕਰਨਾ ਹੈ ਉਹ ਇਹ ਤੋਂ ਨਹੀਂ ਹੁੰਦਾ, ਉਹ ਨਹੀਂ ਇਹ ਕਰਦਾ ਹੈ। ਆਹਰ ਇੱਕ ਨਾ ਹੋਏ ਇਹਦਾ ਅਰਥ ਇਹ, ਉਹ ਆਹਰ ਨਹੀਂ ਕਰਦਾ ਹੈ। ਜਿਤ ਆਹਰ ਜਗ ਉਧਰੇ ਉਸ ਆਹਰ ਦੀ ਸੋਝੀ ਕਿਸੇ ਵਿਰਲੇ ਗੁਰਮੁਖ ਨੂੰ ਸਾਹਿਬ ਦੀ ਬਖਸ਼ੇ, ਸਮੁੱਚਾ ਸੰਸਾਰ ਹੋਰਨਾਂ ਧੰਦਿਆਂ ਆਹਰਾਂ ਦੇ ਵਿੱਚ ਹੀ ਲੱਗਿਆ ਤੁਰਿਆ ਫਿਰਦਾ ਹੈ। ਜਦੋਂ ਇਉਂ ਜੁੜਾ ਜੁੜਨ ਨਾ ਵਿਧਾਂ ਬਣ ਜਾਣ ਤੇ ਗੁਰੂ ਕੀ ਹਜ਼ੂਰੀ ਵਿਚ ਫੇਰ ਹੋਣ ਗੁਰਮੁਖ ਗੁਰਸਿੱਖ ਸਾਧੂ ਸੰਤ ਇਕੱਠੇ, ਫਿਰ ਕੀ ਹੈ ਆਹਰ ਉਥੇ ਦਾ? ਇਹ ਵਿਧਾਂ ਜੁੜ ਗਈਆਂ ਨਾ, ਹੁਣ ਇਹਨਾਂ ਵਿਧਾਂ ਨੇ ਇੱਕ ਆਹਰ ਆਰੰਭਣਾ ਹੈ। ਉਹ ਆਹਰ ਹੈ ਜਿਹੜਾ ਆਪ ਜੀ ਨੇ ਕੋਈ ਤਕਰੀਬਨ 10-11 ਦਿਨ ਆਰੰਭ ਕੇ ਅੱਜ ਸਮਾਪਤੀ ਦੇ ਉੱਤੇ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗੁਣ ਗਾਉਣੇ ਆਰੰਭੇ, ਇਹ ਹੈ ਆਹਰ। ਸਗਲ ਵਿਧੀ ਜੁੜ ਆਹਰ ਕਰਿਆ, ਜਦੋਂ ਕੋਈ ਆਹਰ ਇਨਸਾਨ ਆਪਣੇ ਆਸਰੇ ਆਪਣੇ ਬਲਬੋਤੇ ਤੇ ਆਪਣੀ ਮਿਹਨਤ ਤੇ ਆਪਣੀ ਸਿਆਣਪ ਤੇ ਆਪਣੀ ਦੌਲਤ ਤੇ ਆਰੰਭਦਾ ਹੈ ਤਾਂ ਪ੍ਰਵਾਣਿਆ ਜਾਣ ਵਾਲਾ ਆਹਰ ਨਹੀਂ ਹੈ। ਲੇਕਿਨ ਗੁਰੂ ਕੇ ਗੁਰਮੁਖਾਂ ਗੁਰਸਿੱਖਾਂ ਦਾ ਆਹਰ ਜੋ ਵੀ ਇਹ ਆਰੰਭਦੇ ਨੇ ਇਹਦਾ ਟਿਕਾਣਾ ਇਹਦੀ ਓਟ ਇਹਦਾ ਸਹਾਰਾ ਗੁਰੂ ਦਾ ਭਰੋਸਾ ਹੈ। ਆਪਣੇ ਬਲ ਨਾਲ ਇਹ ਕਦੇ ਨਹੀਂ ਕਹਿੰਦਾ ਵੀ ਮੈਂ ਜਿਹੜਾ ਆਹਰ ਆਰੰਭਿਆ ਹੈ ਇਹਦੇ ਅੰਦਰ ਮੈਨੂੰ ਸੰਪੂਰਨਤਾ ਮਿਲੇਗੀ, ਮੈਂ ਜ਼ਰੂਰ ਪੂਰਨ ਕਰਾਂਗਾ। ਗੁਰੂ ਦਾ ਸਿੱਖ ਸਦਾ
ਜੋ ਵੀ ਆਰਗ ਕਾਰਜ ਆਰੰਭਦਾ ਹੈ ਉਹਦੀ ਓਟ, ਉਹਦੀ ਟੇਕ, ਉਹਦਾ ਸਹਾਰਾ, ਉਹਦੀ ਸਫਲਤਾ ਦੀ ਕੁੰਜੀ ਸਾਹਿਬ ਦਾ ਭਰੋਸਾ ਹੈ। ਤੇ ਇਸੇ ਕਰਕੇ ਇਹ ਕਹਿੰਦਾ ਵੀ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾ, ਲਾਡ ਲਡਾਉਂਦਾ ਗੁਰੂ ਕਾ ਸਿੱਖ ਗੁਰੂ ਦੇ ਨਾਲ, ਪਰ ਸਾਹਿਬ ਦੇ ਭਰੋਸੇ ਤੇ ਲੜਾਉਂਦਾ ਹੈ, ਆਪਣੇ ਭਰੋਸੇ ਤੇ ਇਹ ਲਾਡ ਨਹੀਂ ਲਡਾਉਂਦਾ ਹੈ। ਕੀ ਬਣਿਆ ਕਾਰਜ ਸਗਲ ਆਰੰਭਿਓ ਕਰਕਾ, ਠਾਕਰ ਕਾ ਭਰੋਸਾ ਗੁਰੂ ਦਾ ਆਸਰਾ ਹੈ ਨਾ। ਤੇ ਜਦੋਂ ਇਹ ਆਹਰ ਇਕੱਠੇ ਕੀਤੇ, ਜਦੋਂ ਗੁਰੂ ਦਾ ਭਰੋਸਾ ਤੇ ਟੇਕ ਹੋਵੇ, ਜਿੰਨੇ ਉਸਦੀ ਫੇਲੋਅਰ ਦੇ ਅੰਦੇਸ਼ੇ ਤੇ ਡਰ ਹੁੰਦੇ ਨੇ ਨਾ ਵੀ ਪਤਾ ਨਹੀਂ ਇਸ ਕਾਰਜ ਦੇ ਅੰਦਰ ਸਫਲਤਾ ਹੋਏਗੀ ਕਿ ਨਹੀਂ ਹੋਏਗੀ, ਇਹ ਸਿਰੇ ਚੜੇਗਾ ਕਿ ਨਹੀਂ ਚੜੇਗਾ, ਪਰ ਜਦੋਂ ਇਹ ਟੇਕ ਹੋਵੇ ਵੀ ਮੈਂ ਕਾਰਜ ਆਰੰਭਣ ਲੱਗਿਆ, ਭਾਵੇਂ ਇਹਦੇ ਲੋਕਾਂ ਨੂੰ ਅੰਦੇਸ਼ੇ, ਸ਼ੱਕ, ਫਿਕਰ, ਚਿੰਤਾ ਹੋਣ, ਪਰ ਸਾਹਿਬ ਦੀ ਓਟ ਦਾ ਸਦਕਾ ਗੁਰੂ ਕੇ ਸਿੱਖ ਨੂੰ ਇਹ ਕਦੇ ਵੀ ਮਨ ਵਿਚ ਕਾਂਪ ਨਹੀਂ ਆਈ ਵੀ ਮੈਂ ਜਿਹੜਾ ਗੁਰੂ ਆਸਰੇ ਪ੍ਰਾਇਣ ਹੋ ਕੰਮ ਆਰੰਭਣ ਲੱਗਿਆ ਇਹਦੇ ਵਿਚ ਮੈਨੂੰ ਸਫਲਤਾ ਨਹੀਂ ਹੋਣੀ। ਜੇ ਮੈਂ ਉਸ ਦੇ ਸ਼ਬਦ ਨਾ ਬੋਲਾਂ, ਸੱਚਾਈ ਬਿਆਨ ਕਰਾਂ, ਤਾਂ ਫਿਰ ਠਾਕਰ ਦੇ ਭਰੋਸੇ ਦਾ ਕ੍ਰਿਸ਼ਮਾ ਨਹੀਂ ਹੈ ਇਹ? ਅੱਜ ਜਿੱਥੇ ਤੁਸੀਂ ਬੈਠੇ ਹੋ, ਇਹ ਠਾਕਰ ਦੀ ਟੇਕ ਤੇ ਓਟ ਭਰੋਸੇ ਦਾ ਕ੍ਰਿਸ਼ਮਾ ਨਹੀਂ? ਮਨੁੱਖ ਉਦਮ ਤੇ ਮਨੁੱਖ ਸਕੀਮ ਇਸ ਨੂੰ ਵੇਖ ਕੇ ਚਕਰਿਤ ਹੁੰਦੀ ਹੈ, ਲਾਜ਼ਮੀ ਤੌਰ ਤੇ ਹੁੰਦੀ ਹੈ ਵੀ ਇਹ ਕੀ ਸੀ, ਦਿਨਾਂ ਵਿਚ ਕੀ ਬਣ ਗਿਆ, ਤੇ ਇੱਥੇ ਕੀ ਕੁਝ ਹੁੰਦਾ ਸੀ ਤੇ ਅੱਜ ਕੀ ਕੁਝ ਹੋ ਰਿਹਾ। ਜਾਨੀ ਬਿਲਕੁਲ ਦੂਸਰੇ ਦਾ ਐਨ ਅਪੋਜ਼ਿਟ ਪੱਖ ਜਿਹੜਾ ਹੈ ਉਸ ਅਸਥਾਨ ਦਾ ਇਹ ਪ੍ਰਗਟ ਸਾਹਮਣੇ ਹੋ ਗੁਜ਼ਰਿਆ। ਇਹ ਕਿਵੇਂ ਹੋ ਗਿਆ? ਕਿਸੇ ਇਨਸਾਨ ਦੇ ਬਲ ਨਾਲ ਨਹੀਂ ਹੋਇਆ। ਕੋਈ ਐਸਾ ਗੁਰਮੁਖ ਹੈ, ਕੋਈ ਐਸੀ ਭਾਵਨੀ ਵਾਲਾ ਗੁਰੂ ਕਾ ਲਾਲ ਹੈ ਜਿਹਦੀ ਭਾਵਨੀ ਦਾ ਸਦਕਾ, ਜਿਸ ਦੇ ਸਿੱਖ ਦਾ ਸਿਦਕ ਦਾ ਸਦਕਾ, ਉਹਦੀ ਸੰਗਤ ਦੀ ਰੰਗਤ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਕੁਝ ਉਸ ਦੀ ਭਾਵਨਾ ਤੇ ਸਿਦਕ ਦੇ ਭੰਡਾਰੇ ਵਿੱਚੋਂ ਕਿਣਕਾ ਨਸੀਬ ਹੋਇਆ। ਦੋਵੇਂ ਭਾਵੇਂ ਬੂਟੀ ਇਟ ਸੈਲਫ ਬੂਟੀ ਹੈ, ਉਹ ਨਿਗੁਣੀ ਨਿਤਾਣੀ ਇੱਕ ਬੂਟੀ ਹੈ, ਪਰ ਰਹਿੰਦੀ ਚੰਦਨ ਦੀ ਸੰਗਤ ਵਿੱਚ, ਆਕਾਰ ਉਹਦਾ ਕੁਛ ਨਹੀਂ, ਵਕਾਰ ਉਸਦਾ ਕੁਛ ਨਹੀਂ ਆਪਣੇ ਰੂਪ ਵਿੱਚ, ਪਰ ਜਦੋਂ ਚੰਦਨ ਦੀ ਸੰਗਤ ਦੇ ਵਿੱਚ ਆ ਜਾਏ ਤਾਂ ਸਿਆਣੇ ਸਿਆਣੇ ਚਤੁਰ ਇਨਸਾਨ ਵੀ ਭੁਲੋਖਾ ਖਾ ਜਾਂਦੇ ਨੇ ਵੀ ਇਹ ਸੁਗੰਧੀ ਚੰਦਨ ਦੀ ਹੈ ਜਾਂ ਇਹ ਨਿਗੁਣੀ ਬੂਟੀ ਦੇ ਵਿੱਚੋਂ ਆ ਰਹੀ। ਨਿਗੁਣੀ ਮਿੱਟੀ ਵੀ ਕਿਸੇ ਸੁਗੰਧੀ ਵਾਲੀ ਸੰਗਤ ਦੇ ਵਿੱਚ ਰਹਿ ਕੇ ਰੰਗਵਾਨ ਖੁਸ਼ਬੂਦਾਰ ਬਣ ਜਾਂਦੀ। ਇਵੇਂ ਗੁਰਮੁਖ ਦੀ, ਗੁਰਸਿੱਖ ਦੀ, ਸਾਧੂ ਦੀ, ਮਹਾਂਪੁਰਖ ਦੀ, ਇਹਨੂੰ ਕੋਈ ਸ਼ਬਦ ਕਹਿ ਲਓ, ਇੱਥੇ ਸ਼ਬਦਾਂ ਦਾ ਤਕਰਾਰ ਨਹੀਂ, ਝਗੜਾ ਨਹੀਂ ਹੈ। ਇਹਨੂੰ ਜੋ ਮਰਜ਼ੀ ਕਹਿ ਲਓ, ਸਿੱਖੜਾ ਕਹਿ ਲਓ, ਗੁਰਮੁਖ ਕਹਿ ਲਓ, ਸੰਤ ਕਹਿ ਲਓ, ਸਾਧੂ ਕਹਿ ਲਓ, ਗੁਰਮੁਖ ਕਹਿ ਲਓ, ਸਿੱਖ ਕਹਿ ਲਓ, ਪਰ ਜੇ ਸਹੀ ਰੂਪ ਵਿੱਚ ਗੁਰੂ ਪਿਆਰ, ਗੁਰੂ ਰੰਗ ਵਿੱਚ ਰੰਗਿਆ ਹੈ ਨਾ, ਪਰ ਇਹ ਫਿਰ ਕ੍ਰਿਸ਼ਮੇ ਵਾਲੀ ਗੱਲ ਹੈ ਵੀ ਉਹਦੀ ਸੰਗਤ ਜਿਹੜੀ ਹੈ ਨਾ ਲਾਜ਼ਮੀ ਤੌਰ ਤੇ ਜੀਵਨ ਦੇ ਅੰਦਰ ਰੰਗਤ ਤੇ ਪਲਟਾ ਲਿਆਉਂਦੀ ਹੈ। ਇਹਦੇ ਵਿੱਚ ਨਾ ਕੋਈ ਗੱਲ ਆਉਂਦੀ ਹੈ ਤੇ ਨਾ ਜਾਂਦੀ ਹੈ, ਇਹ ਅਟਲ ਸਚਾਈ। ਸਾਹਿਬ ਦੀ ਬਖਸ਼ਿਸ਼ ਦਾ ਸਦਕਾ, ਸੁਣੀਐ ਬਾਜੈ ਬਾਜ ਸੁਹਾਵੀ, ਭੋਰ ਭਇਆ ਮੈਂ ਪ੍ਰਿਆ ਮੁਖ ਭੇਖੇ। ਭੋਰ ਉਜਾਲਾ ਹੁੰਦਾ ਨਾ, ਰਾਤ ਤੋਂ ਬਾਅਦ ਪਠਾਲਾ ਹੁੰਦਾ, ਪ੍ਰਗਟਾਓ ਹੁੰਦਾ ਹੈ, ਖੇੜਾ ਆਉਂਦਾ ਹੈ। ਗੁਰੂ ਕਾ ਸਿੱਖ ਅਗਿਆਨਤਾ ਦੇ ਅੰਧੇਰੇ ਵਿੱਚੋਂ ਜੋਤ ਉਦੋਂ ਨਸੀਬ ਕਰਦਾ ਹੈ ਤੇ ਜਦੋਂ ਉਹਨੂੰ ਉਹਦੇ ਹਿਰਦੇ ਦੇ ਅੰਤਸ਼ਕਰਨ ਦੇ ਕੋਠੇ ਵਿੱਚ ਬੈਠਾ ਉਹਦਾ ਪਿਆਰਾ ਦਿਸਦਾ ਹੈ। ਤੇ ਫਿਰ ਹੁੰਦਾ ਗ੍ਰਹਿ ਮੰਗਲ ਸੋਹਲਾਵੀ, ਸੋਹਲੇ ਖੁਸ਼ੀਆਂ ਦੇ ਨਗਮੇ ਜੋ ਤੁਸੀਂ ਬੈਠੇ ਗਾਉਂਦੇ ਹੋ ਨਾ ਹੁਣ ਇੱਥੇ। ਆ ਗੁਰੂ ਦੀ ਬਖਸ਼ਿਸ਼ ਦਾ ਸਦਕਾ, ਇਸ ਅਸਥਾਨ ਨੂੰ ਵੇਖਣ ਤੋਂ ਪਹਿਲਾਂ ਜੋ ਮਨ ਦੇ ਅੰਦਰ ਚਿਤਵਰੀ ਸੀ ਵੀ ਭਾਵੇਂ ਇਹ ਕਲੱਬ ਹੈ, ਭਾਵੇਂ ਇੱਥੇ ਕੁਝ ਵੀ ਬਣਿਆ, ਭਾਵੇਂ ਇੱਥੇ ਬਾਰ ਵੀ ਬਣੀ ਹੈ, ਇੱਥੇ ਡਾਂਸਿੰਗ ਰੂਮ ਵੀ ਬਣਿਆ, ਸਭ ਕੁਛ, ਐਵਰੀਥਿੰਗ ਉੱਥੇ ਬਣੀ ਹੈ, ਸਭ ਕੁਛ ਹੈ, ਲੇਕਿਨ ਇਸ ਨੂੰ ਖਰੀਦਣ ਵੇਲੇ ਦੇ ਪਿੱਛੇ ਇੱਕ ਨਕਸ਼ਾ ਸੀ, ਇੱਕ ਚਿਤਵਨੀ ਸੀ, ਇੱਕ ਸੋਚ ਸੀ ਵੀ ਇਹਦੇ ਅੰਦਰ ਮਾਡੀਫਿਕੇਸ਼ਨ ਕਰਕੇ ਅਸੀਂ ਇਹਦਾ ਸਹੀ ਰੂਪ ਆਹ ਬਣਤਰ ਬਣਾ ਦੇਣੀ ਹੈ।
ਤੇ ਸਤਿਗੁਰੂ ਦਾ ਸਦਕਾ ਫਿਰ ਜਦੋਂ ਉਹ ਪ੍ਰਗਟ ਸਤਾਰ ਰੂਪ ਵਿੱਚ ਹੁੰਦਾ ਹੈ ਨਾ, ਫਿਰ ਗੁਰੂ ਕਾ ਸਿੱਖ ਸੁਹਲਾਵੀ ਮੰਗਲ ਗਾਉਂਦਾ ਹੈ ਬੈਠ ਕੇ। ਇੱਕ ਅਗਲੀ ਤੁਕ ਦਾ ਅਰਥ ਕਰਕੇ ਮੈਂ ਇਹਨੂੰ ਸੰਖੇਪ ਕਰਕੇ ਪੂਰਾ ਕਰ ਦੇਣਾ ਹੈ। ਖੋਜਤ ਖੋਜਤ ਮੈਂ ਪਾਹਨ ਮਿਲਿਓ, ਇਹ ਅਰਥ ਨਾ ਸਮਝਣੇ। ਆਮ ਅਮੂਮਨ ਪਾਹਨ ਸ਼ਬਦ ਹੈ ਪੱਥਰ ਨੂੰ ਕਹਿੰਦੇ ਨੇ, ਪਰ ਇੱਥੇ ਅਰਥ ਨਾ ਸਮਝ ਲਿਓ, ਕਿਤੇ ਬਿਲਕੁਲ ਅਨਰਥ ਹੋ ਕੇ ਸਾਰੇ ਸ਼ਬਦ ਦਾ ਰਸ ਖਤਮ ਹੋ ਜਾਏਗਾ। ਇੱਥੇ ਪਾਹਨ ਨੰਨੇ ਨਾਲ ਆਣਾ ਪੁੱਜਦਿਆਂ, ਜਿਵੇਂ ਸੂਝ ਮਾਤਾ ਆਪਣੀ ਬੱਚੀ ਲਈ ਚੰਗਾ ਵਰ ਲੱਭਦਾ ਹੈ ਨਾ, ਤਿਉਂ ਗੁਰੂ ਕਾ ਸਿੱਖ ਵੀ ਆਪਣੀ ਆਤਮਾ ਨੂੰ ਕਿਸੇ ਮਹਾਨ ਦੇ ਨਾਲ ਪ੍ਰਣਾਉਣ ਲਈ, ਆਪਣੀ ਆਤਮਾ ਨੂੰ ਕਿਸੇ ਦੇ ਨਾਲ ਪ੍ਰਣਾਉਣ ਲਈ ਇਹ ਵੀ ਖੋਜ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਇਹਾਂ ਜਿਹੀਆਂ ਵਿਧਾ ਬਣੀਆਂ, ਗੁਰੂ ਕਾ ਸਥਾਨ ਰਚਿਆ ਗਿਆ, ਸਾਹਿਬ ਦੀ ਹਜ਼ੂਰੀ ਹੋਈ, ਗੁਰੂ ਕੇ ਸਿੱਖ ਇਕੱਠੇ ਹੋਏ, ਉੱਥੇ ਬੈਠ ਕੇ ਉਹਦੀ ਸਿਫਤ ਸਲਾਹ ਉਹਦੀ ਕੀਰਤੀ ਕੀਤੀ, ਉਸ ਕੀਰਤੀ ਦੇ ਵਿੱਚੋਂ ਮੈਨੂੰ ਇੱਕ ਮਾਰਗ ਮਿਲਿਆ, ਤੇ ਉਸ ਮਾਰਗ ਦੇ ਉੱਤੇ ਤੁਰ ਕੇ ਮੈਂ ਜਿਸ ਵਸਤੂ ਦਾ ਢੰਡਾਉ ਹੈ ਉਹਦੀ ਮੈਂ ਖੋਜ ਕੀਤੀ, ਤੇ ਮੈਨੂੰ ਖੋਜਦੇ ਖੋਜਦੇ ਨੂੰ ਤੁਰੇ ਫਿਰਦੇ ਫਿਰਦੇ ਨੂੰ ਪਾਹੁਣ ਮੀਨਸ ਮੈਨੂੰ ਪ੍ਰਾਹੁਣਾ, ਮੈਨੂੰ ਮਾਲਕ ਮਿਲ ਗਿਆ, ਗੁਰੂ ਮਿਲ ਗਿਆ। ਅਰਥ ਇਸਦਾ ਹੈ ਖੋਜਤ ਖੋਜਤ ਮੈਂ ਪਾਹਨ ਮਿਲਿਓ, ਫਿਰ ਕੀ ਹੈ, ਬਸ ਜਦੋਂ ਮਿਲ ਗਿਆ ਨਾ ਪਾਹੁਣ, ਜਦੋਂ ਮਿਲ ਗਿਆ ਗੁਰੂ, ਜਦੋਂ ਮਿਲ ਗਿਆ ਪਿਆਰਾ, ਕਿਸੇ ਦੇ ਘਰ ਕੋਈ ਪ੍ਰਾਹੁਣਾ ਚੱਲਿਆ ਜਾਏ ਤੇ ਆਪ ਰੋਟੀ ਉਹ ਖਾਏ ਨਾ ਖਾਏ, ਲੇਕਿਨ ਪ੍ਰਾਹੁਣੇ ਦੀ ਪ੍ਰਾਹੁਣਚਾਰੀ ਦੇ ਅੰਦਰ ਉਹ ਕਸਰ ਨਹੀਂ ਰੱਖਦੇ। ਤੇ ਜਦੋਂ ਖੋਜਦਾ ਖੋਜਦਾ ਮਾਰਗ ਤੋਂ ਤੁਰਿਆ, ਗੁਰੂ ਕਾ ਸਿੱਖ ਗੁਰੂ ਵਾਲਾ ਬਣਦਾ, ਬਸ ਫਿਰ ਗੁਰੂ ਦੀ ਪ੍ਰਾਹੁਣਚਾਰੀ ਇਹੀ ਹੈ ਵੀ ਭਗਤ ਕਰੋ, ਭਗਤੀ ਕਰਦਾ ਕਿਸ ਤਰੀਕੇ ਨਾਲ, ਭਗਤ ਕਰੋ ਨਿਭ ਪਾਏ, ਨਿਮਰਤਾ ਵਿੱਚ ਭਿੱਜ ਕੇ, ਪਿਆਰ ਵਿੱਚ ਆਪਾ ਮਿਟਾ ਕੇ, ਐਸਾ ਆਪਾ ਮਿਟਾ ਕੇ ਜਿਵੇਂ ਫਰੀਦ ਜੀ ਕਹਿੰਦੇ, ਫਰੀਦਾ ਥਿਓ ਪਵਾਹੀ ਦਬ, ਕਿਉਂ ਜੇ ਸਾਈ ਲੋੜੇ ਸਭ, ਜੇ ਸਭ ਵਿੱਚ ਉਸ ਦਾ ਜ਼ਰੂਰ ਪ੍ਰਕਾਸ਼ ਵੇਖਣਾ ਚਾਹੁੰਦਾ ਤਾਂ ਇਉਂ ਹੋ ਜਾ ਵੀ ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਹਿਬ ਦੇ ਦਰਵਾੜੀਏ, ਇੱਕ ਕੱਟੀ ਜਾਣ ਇੱਕ ਪੈਰਾਂ ਨਾਲ ਲਤਾੜੀ ਜਾਣ, ਤੇ ਸਾਹਿਬ ਦੇ ਦਰ ਦੇ ਉੱਤੇ ਅਲੱਗ ਅਲੱਗ ਚਰਨਾਂ ਨੂੰ ਅੱਪੜ ਜਾਈਦਾ ਹੈ। ਇਸ ਕਰਕੇ ਮੈਂ ਸਾਹਿਬ ਪਾਤਸ਼ਾਹ ਨੂੰ ਆਪਣਾ ਪ੍ਰਾਹੁਣਾ, ਆਪਣਾ ਮਾਲਕ, ਆਪਣਾ ਗੁਰੂ ਪ੍ਰਾਪਤ ਕਰਕੇ ਉਹਦੀ ਮੈਂ ਭਗਤ ਕਰਦਾ, ਨਿਮਰਤਾ ਦੇ ਅੰਦਰ ਪਿਆਰ ਵਿੱਚ ਸਿਦਕ ਵਿੱਚ ਭਿੱਜ ਕੇ ਰਸ ਕੇ, ਸੁੱਕੇ ਮੰਨਣਾ ਨਹੀਂ, ਰਸ ਕੇ ਉਹਦੇ ਪਿਆਰ ਵਿੱਚ, ਇਹ ਗੁਰੂ ਕੇ ਸਿੱਖ ਪਿਆਰ ਨਾਲ ਉਹਦੀ ਕੀਰਤੀ ਕਰ ਜਾਂਦਾ ਆਪਾਂ।

ਜਦੋਂ ਸਤਿਗੁਰ ਵਿਸਰ ਜਾਏ ਨਾ ਸ਼ਬਦ ਦੀ ਚੋਟ ਦੇ ਨਾਲ, ਉੱਥੋਂ ਇਹ ਰਾਗ ਤਾਲ ਆਪੇ ਸੁਧਰ ਦੇ ਤੁਰੇ ਫਿਰਦੇ ਰਹਿੰਦੇ ਨੇ। ਇਸ਼ਕ ਹੀ ਐਸਾ, ਇਹਨੂੰ ਕੀ ਰੋਕੇ ਕੋਈ? ਸੋ ਜਿਵੇਂ ਗਾ ਹੁੰਦਾ ਗਾ ਲੋ।

ਗੁਰੂ ਪਰਿਵਾਰ ਦੀ ਫਲਵਾੜੀ ਦੇ ਪਖਾਵਜ ਗੁਰੂ ਕੇ ਕੀਰਤਨ ਵਿੱਚ ਤਾਲ ਮਿਰਦੰਗ ਵਜਾਉਂਦੇ ਨੇ। ਇਹਨਾਂ ਨੂੰ ਵੀ ਪਤਾ ਲੱਗੂ ਵੀ ਗੁਰੂ ਕੇ ਸਿੱਖ ਇਹਨਾਂ ਗੁਣੀਆਂ ਦੀ ਪ੍ਰੀਖਿਆ ਕਿਵੇਂ ਕਰਦੇ ਆ, ਵੀ ਇਹ ਆਪਣੀ ਲੈ ਤਾਰ ਚ ਪੱਕੇ ਰਹਿੰਦੇ ਆ ਕਿ ਨਹੀਂ ਰਹਿੰਦੇ।

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ, ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪ ਜੀ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਿਆ, ਜਿਹਨਾਂ ਜਿਹਨਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਘੱਟ ਘੱਟ ਕੇ ਅੰਤਰ ਕਰੀਆਂ ਸਤਿਗੁਰੂ ਜੀਓ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਰੱਬੀ ਦਰਬਾਰ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਨਮਸਕਾਰ ਕਰਦੇ ਮਾਇਆ ਦੱਸ ਰਹੀ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਘਰਾਂ ਬਖਸ਼ਿਸ਼ ਕਰਨੀ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪੁੱਤਰ ਕਰੋ, ਮਿਲ ਕੇ ਆਪੋ।

जहां तिर से डम सुख बसा।